ਕਰਨੀ ਪਾਤਸ਼ਾਹ ਬਾਣੀ ਦਾ ਮਹਾਤਮ ਆਪਣੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨ ਯਾਤਰਾ ਸਫਲੀ ਕਰਨੀ ਜੀ ਗੁਰੂ।

गने रे पैसी पड़े मगे कोई तारे वागे पैसी पड़े मगा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਦਾਰ ਚੜਤ ਸਿੰਘ ਮਨਜਿੰਦਰ ਸਿੰਘ ਲਾਂਗਰੀ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ। ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਗੁਰਮਿੰਦਰ ਕੌਰ ਜੀ ਲੰਗਰਾਂ ਲਈ 600 ਰੁਪਏ ਆਦਰ ਕਰਦੇ। ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਬੀਬੀ ਗੁਰਮੀਤ ਕੌਰ ਇੰਦਰਜੀਤ ਸਿੰਘ ਜੀ ਬਾਬਰੀ ਕਾਕਾ ਮਾਹੀ ਸਿੰਘ ਬਾਬਰੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਆਦਰ ਕਰਦੇ। ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾਂ ਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਰ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀਓ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਉਣ। ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਅਬਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਬਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ

ਔੜੀ ਵੱਡੀ ਹੁੰਡਾ ਪਾਰ ਤੇਰਾ ਮਰਤਬਾ ਰੰਗ ਪਰੇ ਜਾਪਨ ਕਰਤਬਾ ਜੀ ਆਂਦਰ ਜੋ ਸਬਦ ਜਾਣ ਲਾ ਸਬਦ ਤੇਰੇ ਵਸ ਤੇਰਾ ਘਰ ਭਲਾ ਤੇਰੇ ਕਰਨ ਗਾਏ ਤੁਧ

ਵਿਆਵਣ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਿਆਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਰੀ ਸਾਵੇ ਬੁਲਾਰੇ।

ਫਲ ਸੇ ਜੀ ਦਾ ਮਨ ਨਿਭਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾਰੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਖਿਆ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਢਾਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ ਤਰਨ ਤਾਰਨ ਜੀ ਤਾਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ

ਇਮਾਨਦਾਰ ਦਿੱਲੀ ਮੈਂ ਸੀਸ ਗੰਜ ਰਕਾਬ ਗੰਡਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ।

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਲ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲਿ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁੱਖ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਣਾਂ ਵਿਖੇ ਸਜੇ ਹੋਏ ਦੀਵਾਨ ਦੇ ਅੰਦਰ ਸਤਿਗੁਰੂ ਜੀ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਪਾਵਨਮਈ ਅੰਮ੍ਰਿਤਮਈ ਗੁਰਬਾਣੀ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ ਆਪਣੇ ਆਪਣੇ ਮਨ ਨੂੰ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੋੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸੁਖਦ ਯਤਨ ਕਰੀਏ ਜੀ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

ਇਹ ਜੋ ਅੱਜ ਦਾ ਦਿਹਾੜਾ ਏ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਗੁਰੂ ਜੀ ਦੇ ਵਿਆਹ ਪੁਰਬ ਦਾ ਦਿਹਾੜਾ ਏ। ਦਸ ਸਤਿਗੁਰੂ ਸਾਹਿਬਾਨਾਂ ਜੀਆਂ ਦੇ ਵਿੱਚੋਂ ਦੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਨੇ ਜਿਨ੍ਹਾਂ ਦੇ ਵਿਆਹ ਪੁਰਬਾਂ ਨੂੰ ਵੱਡੇ ਭਾਰੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ। ਪਹਿਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਵਿਆਹ ਪੁਰਬ ਪੰਜਾਬ ਦੀ ਧਰਤੀ 'ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਬਟਾਲੇ ਸ਼ਹਿਰ ਦੇ ਅੰਦਰ ਮਨਾਇਆ ਜਾਂਦਾ, ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਹੁਰਿਆਂ ਦਾ ਅਸਥਾਨ ਹੈ। ਇਸ ਤੋਂ ਅੱਗੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਦਾ ਵਿਆਹ ਪੁਰਬ ਗੁਰੂ ਕੇ ਲਾਹੌਰ ਮਨਾਇਆ ਜਾਂਦਾ ਹੈ, ਜੋ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਨਵਾਂ ਲਾਹੌਰ ਵਸਾ ਕਰਕੇ ਨਾਮ ਗੁਰੂ ਕਾ ਲਾਹੌਰ ਰੱਖਿਆ ਸੀ, ਅਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਆਨੰਦ ਕਾਰਜ ਸਾਡੇ ਸਨਮਾਨਯੋਗ ਪਰਮ ਪੂਜਨੀਕ ਜਗਤ ਮਾਤਾ ਮਾਤਾ ਜੀਤੋ ਜੀ ਦੇ ਨਾਲ ਹੋਇਆ ਸੀ। ਸੋ ਜੋ ਅੱਜ ਦਾ ਦਿਹਾੜਾ ਹੈ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਤ ਗੁਰੂ ਜੀ ਸੁਲਤਾਨਪੁਰ ਸਾਹਿਬ ਵਿਖੇ ਰਹਿ ਕਰਕੇ ਮੋਦੀ ਦੀ ਕਾਰ ਕਰਦੇ ਨੇ। ਆਪ ਜੀ ਦਾ ਆਨੰਦ ਕਾਰਜ ਮੂਲੇ ਖੱਤਰੀ ਜੀ ਦੀ ਸਪੁੱਤਰੀ ਸਨਮਾਨਯੋਗ ਸਾਡੇ ਮਾਤਾ ਸੁਲੱਖਣੀ ਜੀ ਦੇ ਨਾਲ ਨਿਰਧਾਰਿਤ ਹੋਇਆ ਹੈ, ਅਤੇ ਅੱਜ ਦੇ ਦਿਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਇਸ ਸਮੇਂ ਦੀ ਰੀਤੀ ਦੇ ਅਨੁਸਾਰ ਬਰਾਤ ਲੈ ਕਰਕੇ ਬਟਾਲੇ ਨਗਰ ਪੁੱਜੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ, ਆਪ ਜੀ ਦੀ ਜਿਹੜੀ ਜੰਜ ਚੜ੍ਹੀ ਹੈ ਨਾ, ਐਸੀ ਜੰਜ ਦੀ ਉਹ ਸਵਾਰੀ ਹੈ, ਐਸੀ ਸਾਨੂੰ ਸ਼ੌਕਤ ਹੈ ਜੋ ਵੱਡਿਆਂ ਵੱਡਿਆਂ ਰਾਜਿਆਂ ਅਤੇ ਮਹਾਰਾਜਿਆਂ ਦੀਆਂ ਬਰਾਤਾਂ ਨੂੰ ਮਾਤ ਪਾਉਂਦੀ ਹੈ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੱਥ ਨੇ, ਹਾਥੀ ਨੇ, ਘੋੜੇ ਨੇ, ਊਠ ਨੇ, ਬਹੁਤ ਸਾਰਾ ਸਾਜੋ ਸਮਾਨ ਗੱਡਿਆਂ ਦੇ ਉੱਪਰ ਲੱਦਿਆ ਹੋਇਆ ਹੈ। ਤਾਂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਭਨਾਂ ਦੇ ਸਨਮਾਨਯੋਗ ਹੁੰਦਿਆਂ ਹੋਇਆਂ ਇਵੇਂ ਬਰਾਤ ਲੈ ਕਰਕੇ ਬਟਾਲੇ ਸ਼ਹਿਰ ਪੁੱਜੇ ਨੇ। ਸਾਧ ਸੰਗਤ ਜੀ, ਸਮੇਂ ਦੀ ਰੀਤੀ ਸੀ ਨਾ, ਕਿਉਂਕਿ ਗੁਰਮਤਿ ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਗਟ ਕੀਤੀ ਹੈ ਨਾ, ਪਹਿਲਾਂ ਤਾਂ ਸਨਾਤਨ ਮਤ ਦੀ ਹੀ ਮਰਿਆਦਾ ਚੱਲਦੀ ਸੀ। ਸੋ ਅੱਗ ਦੇ ਦੁਆਲੇ ਹੀ ਸੱਤ ਲਾਵਾਂ ਲਈਆਂ ਜਾਇਆ ਕਰਦੀਆਂ ਸਨ। ਆਪ ਜੀਆਂ ਦੇ ਕੁੱਲ ਦੇ ਪੁਰੋਹਿਤ ਪੰਡਿਤ ਹਰਿਦਿਆਲ ਜੀ ਆਏ, ਬੇਦੀ ਸੱਜ ਗਈ ਏ, ਆਗ ਇਤਿਆਦਿਕ ਬਾਲੀ ਗਈ ਏ, ਪੰਡਿਤ ਆ ਗਏ, ਬ੍ਰਾਹਮਣ ਆ ਗਏ, ਵਿਦਵਾਨ ਆ ਗਏ ਜੀ, ਮੰਤਰ ਪੜ੍ਹ ਕੇ ਵਿਆਹ ਕੀਤਾ ਜਾਵੇਗਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਕੀਤਾ, ਭਾਈ ਪਰਿਕਰਮਾ ਆਪਣੇ ਇਸ਼ਟ ਦੇਵ ਦੀਆਂ ਕਰੀ ਦੀਆਂ, ਅਗਨੀ ਸਾਡਾ ਇਸ਼ਟ ਨਹੀਂ, ਸਾਡਾ ਇਸ਼ਟ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਇਸ਼ਟ ਹੋਵੇ ਪਰਮਾਤਮਾ ਅਤੇ ਪਰਿਕਰਮਾ ਅੱਗ ਦੀਆਂ ਕਰੀ ਜਾਈਏ, ਇਹ ਸੋਭਦਾ ਨਹੀਂ। ਅਤੇ ਇਸ ਵੇਲੇ ਪੰਡਿਤ ਹਰਿਦਿਆਲ ਜੀ, ਜਿਨ੍ਹਾਂ ਨੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਨਾਮਕਰਨ ਕੀਤਾ ਸੀ, ਅੱਗੇ ਆਏ ਅਤੇ ਬੇਨਤੀ ਕੀਤੀ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਵੇਂ ਆਪ ਜੀਆਂ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਅਤੇ ਫਿਰ ਇੱਕ ਸ਼ੁਭ ਸਿੱਖਿਆ ਦਿੱਤੀ ਸੀ ਕਿ ਜਨੇਊ ਸੱਚ ਦਾ ਪਾਉਣਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹੋ ਜਨੇਊ ਜੀਅਕਾ ਹਈ ਤਾਂ ਪਾਂਡੇ ਘਾਤ, ਨਾ ਇਹੋ ਟੁੱਟੈ ਨਾ ਮਲ ਲੱਗਾ, ਨਾ ਇਹੋ ਜਲੈ ਨਾ ਜਾਏ, ਧੰਨ ਸੁਮਾਨ ਸਨਾਨਕਾ ਜੋ ਗੱਲ ਚੱਲੇ ਪਾਏ, ਉਹਨਾਂ ਨੂੰ ਧੰਨ ਕਹਿਣਾ ਕੀਤਾ ਜੋ ਐਸਾ ਗਿਆਨ ਰੂਪੀ ਜਨੇਊ ਪਹਿਨਦੇ ਨੇ। ਮਹਾਰਾਜ ਆਪ ਜੀ ਨੇ ਪ੍ਰਤੱਖ ਦੁਨਿਆਵੀ ਜਨੇਊ ਕਰਮ ਕਾਂਡ ਵਾਲਾ ਨਹੀਂ ਪਹਿਨਿਆ, ਅਤੇ ਗਿਆਨ ਦਾ ਜਨੇਊ ਬਖਸ਼ਿਆ ਸੀ। ਜੇਕਰ ਹੁਣ ਆਪ ਜੀ ਨੇ ਅੱਗ ਦੀਆਂ ਪਰਿਕਰਮਾ ਨਹੀਂ ਕਰਨੀਆਂ, ਤਾਂ ਫਿਰ ਕਿਸ ਦੀਆਂ ਪਰਿਕਰਮਾ ਕਰਨੀਆਂ ਨੇ? ਕਿਰਪਾ ਕਰਕੇ ਸਾਡੇ ਤਾਂ ਹੀ ਗਿਆਨ ਬਖਸ਼ੋ। ਮਹਾਰਾਜ ਆਪਣੇ ਇਸ਼ਟ ਪਾਰ ਬ੍ਰਹਮ ਪਰਮੇਸ਼ਰ ਜੀ ਦੀਆਂ ਕਿਵੇਂ ਆਪ ਜੀ ਪਰਿਕਰਮਾ ਕਰੋਗੇ? ਸਾਨੂੰ ਕਿਰਪਾ ਕਰਕੇ ਉਪਦੇਸ਼ ਦਿਓ ਮਹਾਰਾਜ, ਸਾਡੇ ਭਲੇ ਵਾਸਤੇ ਸਾਨੂੰ ਸੋਚੀ ਦਿਓ ਜੀ। ਅਤੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਸਿਧਾਂਤ ਹੈ ਕਿ ਸ਼ਬਦ ਸੰਸਾਰ ਦਾ ਮੁੱਢ ਹੈ, ਸ਼ਬਦ ਤੋਂ ਹੀ ਸੰਸਾਰ ਉਤਪੰਨ ਹੋਇਆ, ਨਾਮੇ ਧਰਤੀ ਨਾਮੇ ਆਕਾਸ਼ ਅਥਵਾ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਬਚਨ ਕੀਤਾ ਭਾਈ ਪਾਰ ਬ੍ਰਹਮ ਪਰਮੇਸ਼ਰ ਜੀ ਬਾਣੀ ਰੂਪ ਨੇ, ਅਸੀਂ ਬਾਣੀ ਦੀਆਂ ਪਰਿਕਰਮਾ ਕਰਾਂਗੇ। ਮਹਾਰਾਜ ਫਿਰ ਆਪ ਜੀ ਦਾ ਸਿਧਾਂਤ ਪ੍ਰਗਟ ਕਰੋ, ਕਿਵੇਂ ਬਾਣੀ ਦੀਆਂ ਪਰਿਕਰਮਾ ਕਰੋਗੇ? ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕੀਤਾ, ਭਾਈ ਚੰਦਨ ਦੀ ਚੌਂਕੀ ਲੈ ਕਰਕੇ ਆਓ, ਸੁੱਚਾ ਰੁਮਾਲ ਲੈ ਕਰਕੇ ਆਓ,
ਸੋਹਣਾ ਕਾਗਜ਼ ਅਤੇ ਸਿਆਹੀ ਲੈ ਕਰਕੇ ਆਓ, ਕਲਮ ਲੈ ਕਰਕੇ ਆਓ, ਫਿਰ ਦੱਸਦੇ ਹਾਂ। ਸਤਿਗੁਰੂ ਜੀ ਦੀ ਆਗਿਆ ਦੇ ਅਨੁਸਾਰ ਸਾਰੀ ਸਮੱਗਰੀ ਆ ਗਈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਸਾਧ ਸੰਗਤ 'ਚ ਹੀ ਕਲਮ ਚੱਕੀ ਹੈ, ਸਿਆਹੀ ਦੇ ਵਿੱਚ ਲਗਾ ਕਰਕੇ ਅਤੇ ਕਾਗਜ਼ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਕਰਿਆ ਹੈ ਇੱਕ ਓਅੰਕਾਰ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੇ ਹੱਥੀਂ ਗੁਰਬਾਣੀ ਲਿਖਦੇ ਨੇ ਅਤੇ ਮੂਲ ਮੰਤਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਾਗਜ਼ ਦੇ ਉੱਪਰ ਲਿਖ ਦਿੱਤਾ। ਮੂਲ ਮੰਤਰ ਲਿਖ ਕੇ ਨਾ ਚੰਦਨ ਦੀ ਚੌਂਕੀ ਦੇ ਉੱਪਰ ਸੁੱਚੇ ਰੁਮਾਲ ਵਿਛਾ ਕਰਕੇ ਮੂਲ ਮੰਤਰ ਉਸ ਦੇ ਉੱਪਰ ਰੱਖਿਆ ਅਤੇ ਬਚਨ ਕਰਨਾ ਕੀਤਾ, ਪਾਰ ਬ੍ਰਹਮ ਪਰਮੇਸ਼ਰ ਜੀ ਦੇ ਅੰਦਰ ਅਤੇ ਸ਼ਬਦ ਦੇ ਅੰਦਰ ਕੋਈ ਭੇਦ ਨਹੀਂ। ਸਤਿਗੁਰੂ ਜੀ ਦੀ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਭਾਈ ਬਾਣੀ ਪਰਮੇਸ਼ਰ ਸਰੂਪ ਹੈ, ਪਰਮੇਸ਼ਰ ਬਾਣੀ ਸਰੂਪ ਹੈ, ਅਸੀਂ ਬਾਣੀ ਦੀਆਂ ਪਰਿਕਰਮਾ ਕਰਾਂਗੇ, ਬਾਣੀ ਦੀਆਂ ਪਰਿਕਰਮਾ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀਆਂ ਪਰਿਕਰਮਾ ਨੇ। ਇਹ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਗਤ ਦੇ ਅੰਦਰ ਨਵੀਂ ਗੁਰਮਤ ਦੀ ਮਰਿਆਦਾ ਜੋ ਪ੍ਰਚਲਿਤ ਕੀਤੀ, ਪ੍ਰਗਟ ਕੀਤੀ, ਉਸ ਦੇ ਅਨੁਸਾਰ ਆਨੰਦ ਕਾਰਜ ਕਰਵਾਇਆ ਹੈ। ਦੁਨੀਆਂ ਦੇ ਅੰਦਰ ਪਹਿਲਾ ਆਨੰਦ ਕਾਰਜ ਗੁਰਮਤ ਮਰਿਆਦਾ ਦੇ ਅਨੁਸਾਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਹੋਇਆ ਹੈ। ਮਰਿਆਦਾ ਨੂੰ ਸਥਾਪਨ ਵੀ ਆਪ ਕੀਤਾ ਹੈ ਅਤੇ ਜਗਤ ਸ਼੍ਰੋਮਣੀ ਜੀ ਨੇ ਮਰਿਆਦਾ ਦੀ ਪਾਲਣਾ ਵੀ ਆਪ ਕੀਤੀ ਹੈ। ਸਾਧ ਸੰਗਤ ਜੀ ਭਾਵੇਂ ਕਿ ਸਨਾਤਨ ਮਤ ਦੇ ਅੰਦਰ ਸੱਤ ਫੇਰੇ, ਸੱਤ ਲਾਵਾਂ ਅਗਨੀ ਦੀਆਂ ਹੁੰਦੀਆਂ ਨੇ, ਪਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਚਾਰ ਪਰਿਕਰਮਾ ਮੂਲ ਮੰਤਰ ਦੀਆਂ ਕੀਤੀਆਂ ਨੇ। ਇਵੇਂ ਪਰਮ ਪੂਜਨੀਕ ਜਗਤ ਮਾਤਾ, ਮਾਤਾ ਸੁਲੱਖਣੀ ਜੀਆਂ ਦਾ ਆਨੰਦ ਕਾਰਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਸੰਪੰਨ ਹੋਇਆ ਹੈ। ਜਿਸ ਜਗ੍ਹਾ 'ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਆਨੰਦ ਕਾਰਜ ਹੋਇਆ ਨਾ, ਬਟਾਲੇ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਉਸ ਪਾਵਨ ਸਥਾਨ 'ਤੇ ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ ਹੈ, ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਆਨੰਦ ਕਾਰਜ ਦਾ ਉਹ ਪਵਿੱਤਰ ਅਸਥਾਨ, ਮਾਤਾ ਸੁਲੱਖਣੀ ਜੀ ਦਾ ਉਹ ਘਰ ਸੀ, ਇਸ ਕਰਕੇ ਉਸ ਘਰ ਦੀ ਖੂਹ ਹੀ ਅੱਜ ਤੱਕ ਮੌਜੂਦ ਹੈ। ਇਸ ਪ੍ਰਕਾਰ ਜਿਨ੍ਹਾਂ ਨੂੰ ਅਠਰਾਹ ਦਾ ਰੋਗ ਜਾਂ ਹੋਰ ਬਿਮਾਰੀਆਂ ਹੁੰਦੀਆਂ ਨੇ ਨਾ, ਅੱਜ ਵੀ ਜਾ ਕਰਕੇ ਮਾਤਾ ਸੁਲੱਖਣੀ ਸਾਹਿਬ ਜੀਆਂ ਦੇ ਉਸ ਖੂਹ ਦੇ ਪਵਿੱਤਰ ਜਲ ਦੇ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਨੇ। ਬੀਬੀਆਂ ਦੇ ਅਠਰਾਹ ਦੇ ਰੋਗ ਅਤੇ ਸੰਗਤਾਂ ਦੇ ਜਿਹੜੇ ਹੋਰ ਰੋਗ ਨੇ ਉੱਥੇ ਦੂਰ ਹੁੰਦੇ ਨੇ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਿਆਹ ਦੀ ਨਿਸ਼ਾਨੀ ਕੰਧ ਸਾਹਿਬ ਮੌਜੂਦ ਹੈ। ਕੰਧ ਦੇ ਕੋਲ ਸਤਿਗੁਰੂ ਜੀ ਦਾ ਪਲੰਘਾ ਡਾਇਆ, ਬੜੀ ਈਰਖਾ ਪੈਦਾ ਹੋਈ। ਬ੍ਰਾਹਮਣਾਂ ਨੇ, ਪੰਡਿਤਾਂ ਨੇ, ਬੇਅੰਤ ਪ੍ਰਕਾਰ ਦੇ ਸਾਧ ਸੰਗਤ ਜੀ ਹੋਰਨਾਂ ਨੇ ਚੁੱਕਣਾ ਦਿੱਤੀ, ਕਿਉਂਕਿ ਪੰਡਿਤ ਹਰਦਿਆਲ ਜੀ ਤਾਂ ਸਤਿਗੁਰੂ ਜੀ ਦੇ ਸ਼ਰਧਾਲੂ ਨੇ, ਪਰ ਬਟਾਲੇ ਦੇ ਜਿਹੜੇ ਪੰਡਿਤ ਸਨ ਉਹ ਤਾਂ ਸਤਿਗੁਰੂ ਜੀ ਦੇ ਸ਼ਰਧਾਲੂ ਨਹੀਂ ਸਨ, ਉਹ ਤਾਂ ਸਤਿਗੁਰੂ ਜੀ ਦੀ ਮਹਿਮਾ ਨੂੰ ਨਹੀਂ ਸਨ ਜਾਣਦੇ। ਉਹਨਾਂ ਨੇ ਜਾਣਿਆ, ਇਹਨਾਂ ਨੇ ਨਵੀਂ ਰੀਤੀ ਚਲਾ ਦਿੱਤੀ ਹੈ, ਪੁਰਾਤਨ ਮਰਿਆਦਾ ਇਹਨਾਂ ਨੇ ਕਾਇਮ ਨਹੀਂ ਰੱਖੀ ਇਹਨਾਂ ਦੇ ਨਾਲ। ਸੋ ਇਸ ਪ੍ਰਕਾਰ ਇਹਨਾਂ ਦੀ ਵਿਆਹੀ ਹੋਈ ਧਰਮਸ ਪਤਨੀ ਨੂੰ ਨਹੀਂ ਤੋਰਨਾ, ਇਹਨਾਂ ਨੂੰ ਖਤਮ ਕਰ ਦੇਈਏ। ਬਦ ਨੀਅਤ ਦੇ ਨਾਲ ਪ੍ਰੇਰਨਾ ਦੇ ਕਰਕੇ ਸਾਧ ਸੰਗਤ ਜੀ ਵੱਡੀ ਭਾਰੀ ਕੱਚੀ ਕੰਧ ਸੀ ਉਸ ਦੇ ਕੋਲ ਸਤਿਗੁਰੂ ਜੀ ਦਾ ਪਲੰਘਾ ਲਗਾ ਦਿੱਤਾ, ਜੀ ਇਸ ਦੇ ਉੱਪਰ ਬੈਠੋ। ਸਲਾਹ ਇਹ ਬਣਾਈ ਗਈ, ਧੱਕਾ ਮਾਰ ਕਰਕੇ ਕੰਧ ਉੱਪਰ ਸੁੱਟ ਦੇਵਾਂਗੇ, ਗੁਰੂ ਨਾਨਕ ਦੇਵ ਸਾਹਿਬ ਜੀ ਚੜ੍ਹਾਈ ਕਰ ਜਾਣਗੇ। ਇੱਕ ਬਿਰਧ ਮਾਤਾ, ਇਸ ਨੂੰ ਪਤਾ ਲੱਗ ਗਿਆ, ਵਿਚਾਰੀ ਮਸਾਂ ਜਿਵੇਂ ਕਿਵੇਂ ਹੋ ਕਰਕੇ ਚੱਲਦੀ ਸਤਿਗੁਰੂ ਜੀ ਦੇ ਕੋਲ ਆਈ, ਆ ਕਰਕੇ ਬਚਨ ਕਰਨਾ ਕੀਤਾ ਮਹਾਰਾਜ ਸਾਹਿਬ ਜੀਆਂ ਦੇ ਤਾਈ, ਮਹਾਰਾਜ ਇਸ ਪਲੰਘੇ ਦੇ ਉੱਪਰ ਆਪ ਜੀ ਨਾ ਬੈਠੋ, ਇਹਨਾਂ ਦੀ ਬਦਨੀਅਤ ਹੈ, ਕੰਧ ਆਪ ਜੀ ਦੇ ਉੱਪਰ ਸੁੱਟ ਕਰਕੇ ਤੁਹਾਡਾ ਨੁਕਸਾਨ ਕਰਨਾ ਚਾਹੁੰਦੇ ਨੇ। ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਕੀਤਾ, ਮਾਤਾ ਇਹ ਕੰਧ ਢਹਿਣ ਵਾਲੀ ਨਹੀਂ, ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਜੁਗਾਂ ਜੁਗਾਂਤਰਾਂ ਤੱਕ ਕਾਇਮ ਰਹੇਗੀ। ਅਤੇ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਿਆਹ ਦੀ ਨਿਸ਼ਾਨੀ ਉਹ ਕੰਧ ਅੱਜ ਵੀ ਮੌਜੂਦ ਹੈ, ਸ਼ੀਸ਼ੇ ਦੇ ਅੰਦਰ ਮੜੀ ਹੋਈ ਹੈ। ਉਸ ਦੇ ਨਾਲ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਲੰਘੇ 'ਤੇ ਬੈਠੇ ਸਨ ਨਾ, ਉੱਥੇ ਸੁੰਦਰ ਥੜੇ ਦੇ ਉੱਪਰ, ਸੋਹਣੇ ਅਸਥਾਨ ਦੇ ਉੱਪਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਹੈ। ਇਸ ਪਾਵਨ ਅਸਥਾਨ ਦਾ ਨਾਮ ਗੁਰਦੁਆਰਾ ਕੰਧ ਸਾਹਿਬ ਵਿਦਮਾਨ ਹੈ। ਇਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਮਤ ਦੀ ਰੀਤੀ ਚਲਾਈ ਅਤੇ ਆਨੰਦ ਕਾਰਜ ਸ਼ਬਦ ਗੁਰੂ ਦੇ ਦੁਆਲੇ ਪਰਿਕਰਮਾ ਕਰਕੇ ਕੀਤੀਆਂ ਨੇ, ਜੋ ਸਤਿਗੁਰੂ ਜੀ ਦੀ ਆਗਿਆ ਦੇ ਅਨੁਸਾਰ ਸਾਰਾ ਸਿੱਖ ਪੰਥ ਅੱਜ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਦਾ।
ਇਸ ਤੋਂ ਉਪਰੰਤ ਸਤ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਸੱਚਨ ਸੱਚ ਦਾ ਆਨੰਦ ਕਾਰਜ ਆਪਣੇ ਦੁਆਲੇ ਪਰਿਕਰਮਾ ਕਰਵਾ ਕਰਕੇ ਕਰਵਾਇਆ ਸੀ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਚਾਰ ਲਾਵਾਂ ਉਚਾਰਨ ਕਰਕੇ ਆਪਣੇ ਦੁਆਲੇ ਪਰਿਕਰਮਾ ਕਰਵਾ ਕਰਕੇ ਗਰੀਬ ਬ੍ਰਾਹਮਣ ਦੀ ਬੇਟੀ ਦਾ ਆਨੰਦ ਕਾਰਜ ਕਰਵਾਇਆ ਸੀ। ਫਿਰ ਚਾਰ ਲਾਵਾਂ ਦੀ ਮਰਿਆਦਾ ਗੁਰੂ ਘਰ ਦੇ ਅੰਦਰ ਚੱਲੀ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਇਹ ਮਰਿਆਦਾ ਚੱਲਦੀ ਰਹੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੁਗੋ ਜੁਗ ਅਟਲ ਮਰਿਆਦਾ ਬਣਾ ਦਿੱਤੀ ਕਿ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਕੇ ਆਨੰਦ ਕਾਰਜ ਕੀਤਾ ਜਾਵੇ। ਜੋ ਮਰਿਆਦਾ ਅੱਜ ਸਿੱਖ ਧਰਮ ਦੇ ਅੰਦਰ ਪ੍ਰਚਲਿਤ ਹੈ ਅਤੇ ਸਾਧ ਸੰਗਤ ਜੀ ਸਭਨਾਂ ਦੇ ਨਾਲੋਂ ਪਵਿੱਤਰ ਅਤੇ ਸੱਚੀ ਰਹੁ ਰੀਤੀ ਅਤੇ ਸੱਚੀ ਮਰਿਆਦਾ ਹੈ। ਇਸ ਪ੍ਰਕਾਰ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਮੂਲ ਮੰਤਰ ਦੀਆਂ ਪਰਿਕਰਮਾ ਕਰਕੇ ਆਨੰਦ ਕਾਰਜ ਕਰਵਾਇਆ ਸੀ। ਸਾਧ ਸੰਗਤ ਜੀ, ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਭੈਣ ਜੀ, ਬੇਬੇ ਨਾਨਕੀ ਜੀ, ਜਿਨ੍ਹਾਂ ਦੇ ਪ੍ਰਥਾਈ ਅਕਸਰ ਹੀ ਇਸ ਪ੍ਰਕਾਰ ਪ੍ਰਚਾਰਕ ਕਹਿ ਦਿੰਦੇ ਨੇ ਜੀ ਆਪ ਜੀ ਦੀ ਔਲਾਦ ਨਹੀਂ ਸੀ ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇੱਕ ਪੁੱਤਰ ਨੂੰ ਪਾਲਿਆ। ਬੇਨਤੀ ਕਰਾਂ ਬੇਬੇ ਨਾਨਕੀ ਜੀ, ਐਸੀ ਪਵਿੱਤਰ ਆਤਮਾ, ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਜਨਮਾਂ ਦੀ ਉਹਨਾਂ ਦੀ ਤਪੱਸਿਆ, ਉਹਨਾਂ ਦਾ ਸਿਮਰਨ ਹੋਵੇਗਾ, ਪਤਾ ਨਹੀਂ ਕਿੰਨੇ ਕੁ ਵੱਡੇ ਭਾਗ ਹੋਣਗੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਵਤਾਰ ਲੈਂਦਿਆਂ ਸਾਰੀ ਪਛਾਣ ਲਿਆ ਮੇਰੇ ਭਰਾਤਾ ਜੀ ਆਮ ਬਾਲਕ ਨਹੀਂ, ਇਹ ਤੇ ਰੱਬ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਿਰੰਕਾਰ ਕਰਕੇ ਤਿੰਨਾਂ ਨੇ ਸਾਧ ਸੰਗਤ ਜੀ ਪੂਜਿਆ ਹੈ। ਇਤਿਹਾਸ ਗਵਾਹ ਹੈ ਇਸ ਗੱਲ ਦਾ। ਜੇ ਇੱਕ ਵਾਰ ਭਗਵਾਨ ਜੀ ਦੇ ਦਰਸ਼ਨ ਹੋ ਜਾਣ ਭਾਵਨਾ ਵਾਲਿਆਂ ਨੂੰ ਤੇ ਚਾਹਤ ਨਹੀਂ ਰਹਿੰਦੀ। ਭਗਤ ਧਰੂ ਜੀ ਨੂੰ ਆਖਿਆ ਨਾ ਭਗਵਾਨ ਜੀ ਨੇ ਮੰਗ ਕੀ ਮੰਗਣਾ, ਕਹਿਣ ਲੱਗੇ ਭਗਵਾਨ ਜੀ ਤੁਹਾਡੇ ਦਰਸ਼ਨ ਕਰ ਲਏ, ਹੋਰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਬਚੀ। ਭਗਵਾਨ ਜੀ ਨੇ ਆਖਿਆ ਰਾਜ ਦੀ ਇੱਛਾ ਲੈ ਕਰਕੇ ਘਰ ਤੋਂ ਆਇਆ ਸੀ, ਇਸ ਕਰਕੇ ਪਹਿਲਾਂ ਧਰਤੀ ਦਾ ਰਾਜ ਦੇਣੇ ਆ, ਮਨ ਦਾ ਸੰਕਲਪ ਜਿਹੜਾ ਨਿਰਮੂਲ ਹੋ ਜਾਵੇ, ਜੇ ਫੁਰਨਾ ਰਹਿ ਗਿਆ ਤੇ ਦੁਬਾਰਾ ਜਨਮ ਨਾ ਲੈਣਾ ਪਵੇ। ਭਗਵਾਨ ਜੀ ਇੱਛਾਵਾਂ ਪੂਰੀਆਂ ਕਰਦੇ ਨੇ, ਪਰ ਸਾਧ ਸੰਗਤ ਜੀ ਜਦੋਂ ਭਾਵਨਾ ਵਾਲਿਆਂ ਨੂੰ ਦਰਸ਼ਨ ਹੁੰਦੇ ਨੇ ਇੱਛਾ ਰਹਿੰਦੀ ਹੋਈ ਕੋਈ ਨਹੀਂ। ਤੇ ਧੰਨ ਬੇਬੇ ਨਾਨਕੀ ਜੀ, ਜਿਨ੍ਹਾਂ ਦੀ ਸਰੀਰ ਕਰਕੇ ਅਵਸਥਾ 5 ਕੁ ਸਾਲਾਂ ਦੀ ਸੀ, ਜਿਹੜੀ ਉਮਰ ਬਾਲਕਾਂ ਦੀ ਹੁੰਦੀ ਏ, ਬੱਚਿਆਂ ਦੀ ਹੁੰਦੀ ਏ, ਖੇਡਣ ਮੱਲਣ ਵਾਲੀ ਹੁੰਦੀ ਏ, ਐਸੀ ਪਵਿੱਤਰ ਰੂਹ ਨੇ ਆਪ ਉਸ ਬਾਲਕਾਂ ਵਾਲੀ ਉਮਰ ਦੇ ਵਿੱਚ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪਛਾਣ ਲਿਆ, ਮੇਰੇ ਭਰਾਤਾ ਜੀ ਆਮ ਬਾਲਕ ਨਹੀਂ, ਇਹ ਤੇ ਨਿਰੰਕਾਰ ਨੇ, ਇਹ ਤੇ ਰੱਬ ਨੇ, ਇਹ ਤੇ ਪਰਮੇਸ਼ਰ ਜੀ ਨੇ। ਪਰਮੇਸ਼ਰ ਜੀ ਸਾਖਿਆਤਕਾਰ ਪ੍ਰਗਟ ਹੋਏ ਨੇ, ਜੋ ਵੱਡੇ ਪੁਰਖ ਜੋ ਬਿਹਸ ਮਿਲੇ ਹੈ, ਜਿਵੇਂ ਵੱਡਾ ਭਾਰੀ ਕੋਈ ਪੁਰਸ਼ ਹੁੰਦਾ ਤੇ ਹੱਸ ਕੇ ਮਿਲਦਾ, ਇਹਨਾਂ ਨੇ ਅਵਤਾਰ ਧਾਰਨ ਸਮੇਂ ਰੋਣ ਦਾ ਆਵਾਜ਼ਾ ਨਹੀਂ ਕੀਤਾ, ਹੱਸ ਕੇ ਮਿਲੇ ਨੇ, ਇਹ ਤੇ ਪਰਮ ਪੁਰਖ ਪਰਮੇਸ਼ਰ ਜੀ ਦਾ ਹੀ ਅਵਤਾਰ ਨੇ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਇਸ ਪ੍ਰਕਾਰ ਦੌਲਤਾਂ ਦਾ ਹੀ ਤੇ ਬੇਬੇ ਨਾਨਕੀ ਜੀ ਦਾ ਨਾਮ ਆਉਂਦਾ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਰੱਬ ਕਰਕੇ ਜਾਣਿਆ, ਉਪਰੰਤ ਰਾਏ ਬੁਲਾਰ ਦਾ ਨਾਮ ਆਉਂਦਾ, ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਖੁਦਾ ਕਰਕੇ ਜਾਣਿਆ। ਸੋ ਬੇਨਤੀ ਕਰਾਂ ਬੇਬੇ ਨਾਨਕੀ ਜੀ, ਐਸੀ ਪਵਿੱਤਰ ਰੂਹ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਐਸੀ ਭਾਵਨਾ ਏ ਉੱਪਰ ਗੁਰਾਂ ਦੇ, ਕਿ ਭਾਵਨਾ ਕਰਕੇ ਮਨ ਦੇ ਸਾਰੇ ਸੰਕਲਪ ਤੇ ਵਿਕਲਪ ਮਿਟ ਗਏ ਹੋਏ ਨੇ, ਸਾਰੀਆਂ ਵਾਸ਼ਨਾਵਾਂ ਮਿਟ ਗਈਆਂ ਹੋਈਆਂ ਨੇ। ਐਸਾ ਪਵਿੱਤਰ ਜੀਵਨ ਹੈ ਨਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਤੋਂ ਜਦੋਂ ਵੀ ਮੰਗੇ ਸਤਿਗੁਰੂ ਜੀ ਦੇ ਦਰਸ਼ਨ ਤੇ ਦੀਦਾਰ ਹੀ ਮੰਗੇ, ਬਿਨਾਂ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਕਦੇ ਕੋਈ ਚੀਜ਼ ਮੰਗੀ ਹੋਈ ਨਹੀਂ। ਭਰਾਤਾ ਜੀ ਮੇਰੀ ਬੇਨਤੀ ਹੈ, ਕਿਰਪਾ ਕਰਕੇ ਦਰਸ਼ਨ ਦਿਆ ਕਰੋ। ਤੇ ਸਤਿਗੁਰੂ ਜੀ ਨੇ ਪ੍ਰੇਮ ਵਿੱਚ ਆ ਕਰਕੇ ਬਚਨ ਕੀਤੇ ਸਨ, ਬੇਬੇ ਜੀ ਜਦੋਂ ਵੀ ਪਿਆਰ ਦੇ ਨਾਲ ਜੁੜ ਕਰਕੇ ਬੇਨਤੀ ਕਰੋਗੇ ਉਦੋਂ ਹੀ ਦੀਦਾਰ ਦੇਵਾਂਗੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਮੱਕੇ ਗਏ ਸਨ ਨਾ ਪਾਰ ਉਤਾਰਾ ਕਰਨ ਵਾਸਤੇ ਇਸਲਾਮਾਬਾਦ ਵਾਲਿਆਂ ਦਾ, ਤੇ ਜਦੋਂ ਬੇਬੇ ਨਾਨਕੀ ਜੀ ਨੇ ਯਾਦ ਕੀਤਾ ਨਾ, ਤੇ ਪਲ ਮਾਤਰ ਦੇ ਵਿੱਚ ਹੀ ਮੱਕੇ ਤੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸਾਧ ਸੰਗਤ ਜੀ ਸੁਲਤਾਨਪੁਰ ਲੋਧੀ ਪੁੱਜ ਗਏ ਸਨ ਬੇਬੇ ਨਾਨਕੀ ਜੀ ਨੂੰ ਦੀਦਾਰ ਦੇਣ ਵਾਸਤੇ। ਤੇ ਜਿਹੜਾ ਬੇਬੇ ਨਾਨਕੀ ਜੀ ਦੇ ਵਾਸਤੇ ਐਸੇ ਬਚਨ ਕਰਨੇ ਨਾ, ਮੇਰੀ ਕੋਈ ਔਲਾਦ ਨਹੀਂ, ਮੇਰੀ ਸੰਤਾਨ ਨਹੀਂ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਕਹਿਣਾ ਜੀ ਇਹ ਸਾਡੇ ਦੋਸਤ ਪੁੱਤਰ ਤੁਹਾਡੇ ਹੀ ਨੇ, ਤੇ ਬੇਬੇ ਨਾਨਕੀ ਜੀ ਵੱਲੋਂ ਕਹਿਣਾ ਇੱਕ ਸਾਨੂੰ ਰੱਖ, ਸਾਨੂੰ ਦੇ ਦਿਓ, ਇੱਕ ਆਪ ਰੱਖ ਲਓ। ਸਾਧ ਸੰਗਤ ਜੀ ਉਹ ਬੇਬੇ ਨਾਨਕੀ ਸਾਹਿਬ ਜੀ ਦੀ ਬਹੁਤ ਉੱਚੀ ਸ਼ਖਸੀਅਤ ਨੂੰ ਤੇ ਉੱਚੀ ਆਤਮਾ ਦੀ ਉੱਚੀ ਅਵਸਥਾ ਨੂੰ ਨੀਵਾਂ ਦਰਸਾਉਣ ਦਾ ਗਾਹੇ ਬਗਾਹੇ ਯਤਨ ਹੈ, ਚਾਹੇ ਉਹ ਅਗਿਆਨਤਾ ਅਥਵਾ ਭੁੱਲਵਾਸੀ ਏ।
ਬੇਬੇ ਨਾਨਕੀ ਜੀ ਨੇ ਕਦੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸੰਤਾਨ ਅਥਵਾ ਔਲਾਦ ਨਹੀਂ ਮੰਗੀ, ਕਿਉਂਕਿ ਉਹ ਦੁਨੀਆਂ ਦੇ ਲੋਭ ਲਾਲਚਾਂ ਤੋਂ ਸਰਬਤ ਪ੍ਰਕਾਰ ਦੇ ਮੋਹ ਤੋਂ ਉੱਪਰ ਉੱਠ ਚੁੱਕੇ ਨੇ। ਇਹ ਦੁਨਿਆਵੀ ਚੀਜ਼ਾਂ ਉਸ ਅਵਸਥਾ 'ਤੇ ਜਾ ਕਰਕੇ ਬੜੀਆਂ ਛੋਟੀਆਂ ਰਹਿ ਜਾਂਦੀਆਂ ਨੇ। ਜਿਹੜੇ ਬੇਬੇ ਨਾਨਕੀ ਜੀ ਬ੍ਰਹਮ ਗਿਆਨ ਦੇ ਅਧਿਕਾਰੀ ਨੇ ਨਾ, ਸਤਿਗੁਰਾਂ ਦੇ ਪਾਸੋਂ ਕਦੇ ਦੁਨਿਆਵੀ ਦਾਤ ਮੰਗੀ ਹੋਈ ਨਹੀਂ। ਜਿਨ੍ਹਾਂ ਜਿਨ੍ਹਾਂ ਨੇ ਦਾਤਾਂ ਮੰਗੀਆਂ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਝੋਲੀਆਂ ਭਰ ਦਿੱਤੀਆਂ, ਨਪੁੱਤਿਆਂ ਨੂੰ ਪੁੱਤ ਦੇ ਦਿੱਤੇ। ਅਤੇ ਜੇ ਕਿਧਰੇ ਬੇਬੇ ਨਾਨਕੀ ਜੀ ਨੇ ਮੰਗਿਆ ਹੁੰਦਾ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਸਮਰੱਥ ਸਤਿਗੁਰੂ ਜੀ ਬਖਸ਼ਦੇ ਨਾ। ਬੇਬੇ ਨਾਨਕੀ ਜੀ ਦੀ ਉਹ ਉੱਚ ਆਤਮਿਕ ਅਵਸਥਾ ਹੈ ਸੰਸਾਰ ਦੇ ਸਾਰੇ ਬੰਧਨਾਂ ਅਤੇ ਮੋਹ ਤੋਂ, ਜਿੱਥੇ ਸੁਰਤ ਸਦਾ ਉਪਰਾਮ ਅਤੇ ਉੱਚੀ ਰਹਿੰਦੀ ਏ। ਐਸੇ ਬ੍ਰਹਮ ਗਿਆਨ ਦੇ ਟਿਕਾਅ ਵਾਲੀ ਬਿਰਤੀ ਦੇ ਵਿੱਚ ਮਾਤਾ ਜੀ ਅਥਵਾ ਕਹਿ ਲਈਏ ਬੇਬੇ ਨਾਨਕੀ ਜੀ ਸਦਾ ਟਿਕੇ ਰਹਿੰਦੇ ਨੇ। ਗਿਆਨ ਅਰੂੜ ਅਵਸਥਾ ਦੇ ਅਧਿਕਾਰੀ ਨੇ ਬੇਬੇ ਨਾਨਕੀ ਜੀ। ਸੋ ਇਸ ਪ੍ਰਕਾਰ ਦੀ ਕਦੇ ਭੁੱਲ ਨਹੀਂ ਕਰਨੀ, ਨਾ ਭੁੱਲ ਕਰਕੇ ਜਾਣਨਾ ਕਿ ਉਹਨਾਂ ਨੇ ਸੰਤਾਨ ਮੰਗੀ ਸੀ, ਉਹਨਾਂ ਦੀ ਸੰਤਾਨ ਨਹੀਂ ਸੀ। ਭਾਈ ਉਹ ਦੁਨਿਆਵੀ ਵਸਤੂਆਂ ਤੋਂ ਬਹੁਤ ਉੱਚੇ, ਦੁਨਿਆਵੀ ਖਿਆਲਾਂ ਫੁਰਨਿਆਂ ਤੋਂ ਬਹੁਤ ਉੱਚੇ, ਸੁੱਚੇ ਇਖਲਾਕ ਅਤੇ ਸੁਰਤ ਵਾਲੇ ਸਨ। ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਤੋਂ ਕਦੇ ਦੀਦਾਰਿਆਂ ਤੋਂ ਬਿਨਾਂ ਦੂਜੀ ਵਸਤੂ ਚੀਜ਼ ਮੰਗੀ ਹੋਈ ਨਹੀਂ। ਸੋ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਆਨੰਦ ਕਾਰਜ ਦੇ ਸਮੇਂ ਸ਼ਬਦ ਗੁਰੂ ਮੂਲ ਮੰਤਰ ਦੀਆਂ ਪਰਿਕਰਮਾ ਕਰਕੇ ਗੁਰਮਤ ਨੂੰ ਦੁਨੀਆਂ ਦੇ ਅੰਦਰ ਪ੍ਰਗਟ ਕੀਤਾ ਹੈ। ਅਤੇ ਸਾਧ ਸੰਗਤ ਜੀ, ਅੱਜ ਭਾਦਰੋ ਸੁਦੀ ਸਪਤਮੀ ਦਾ ਦਿਨ, ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਆਨੰਦ ਕਾਰਜ ਦਾ ਵਿਆਹ ਪੁਰਬ ਦਾ ਦਿਨ ਹੈ। ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀ ਸ੍ਰਿਸ਼ਟੀ, ਸਮੁੱਚੀ ਮਨੁੱਖਤਾ, ਸਮੁੱਚੀ ਲੋਕਾਈ ਨੂੰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਬੇਅੰਤ ਵਧਾਈਆਂ ਜੀ। ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਆਤਮਿਕ ਲਾਭ ਪ੍ਰਾਪਤ ਕਰੇ।

0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਗਰੀਬ ਨਿਵਾਜ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਹੈ ਜਗਿਆਸੂ ਜਨਾਂ ਨੇ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡਾ ਕੁਰਾਹੇ ਪਿਆਰ ਰਹਿਣ ਵਾਲਾ ਇਹ ਸਦਾ ਮਨ ਅਗਿਆਨ ਦੇ ਸਹਿਤ ਅਵਿਦਿਆ ਦੇ ਸਹਿਤ ਭਰਮਣੇ ਵਾਲਾ ਸਦਾ ਭਟਕਣੇ ਵਾਲਾ ਮਨ ਮਹਾਰਾਜ ਨਾਮ ਦਾ ਰਸੀਆ ਬਣਦਾ ਹੀ ਨਹੀਂ। ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ, ਸਾਡਾ ਇਹ ਜਿਹੜਾ ਮਨ ਹੈ ਨਾ ਮਹਾਰਾਜ, ਇਹ ਨਾਮ ਦੇ ਵਿੱਚ ਇਕਾਗਰਵਾਨ ਹੋਣੇ ਵਾਲਾ ਹੋ ਜਾਵੇ, ਨਾਮ ਦੇ ਰਸ ਨੂੰ ਮੰਨਣੇ ਵਾਲਾ ਹੋ ਜਾਵੇ ਮਹਾਰਾਜ, ਸਾਡਾ ਮਨ ਨਾਮ ਦਾ ਪ੍ਰੇਮੀ ਹੋ ਜਾਵੇ, ਐਸਾ ਉਪਦੇਸ਼ ਦਿਓ। ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਫਰਮਾਨ ਕਰਦੇ ਹਨ ਜੀਓ,
1: ਮਨ ਰਾਮ ਨਾਮ ਜਗਨਨਾਥ।
0: ਹੇ ਭਾਈ, ਆਪਣੇ ਮਨ ਨੂੰ ਗੁਰ ਸ਼ਬਦ ਦੁਆਰਾ ਇਵੇਂ ਸਦਾ ਸਿੱਖਿਆ ਦਿੰਦੇ ਰਿਹਾ ਕਰੋ। ਹੇ ਮੇਰਿਆ ਮਨ, ਜੋ ਸਰਬ ਵਿਆਪੀ ਰਾਮ ਰਮੇ ਹੋਏ ਪਰਮੇਸ਼ਰ ਜੀ ਨੇ ਨਾ, ਜੋ ਜਗਨਨਾਥ ਸਾਰੇ ਜਗਤ ਦੇ ਮਾਲਕ ਰੂਪ ਨੇ ਨਾ, ਮੇਰਿਆ ਮਨ ਤਿਸ ਪਰਮੇਸ਼ਰ ਜੀ ਦੇ, ਭਗਵਾਨ ਜੀ ਦੇ ਸਰਬ ਵਿਆਪੀ ਨਿਰੰਕਾਰ ਰਾਮ ਜੀ ਦੇ ਨਾਮ ਨੂੰ ਸਦਾ ਤੂੰ ਜਪਦਾ ਰਹਿਣਾ ਕਰ।
1: ਘੇਰ ਪਰੇ ਬਿਖ ਬਿਖਿਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਨਾਮ ਮਨ ਕਰਕੇ ਜਪਾਂਗੇ ਤੇ ਇਹ ਵੀ ਕਿਰਪਾ ਕਰਕੇ ਦੱਸੋ ਫਲ ਕੀ ਪ੍ਰਾਪਤ ਹੋਵੇਗਾ? ਇਹ ਤੇ ਪਤਾ ਕਿ ਨਾਮ ਜਪਣਾ, ਪਰ ਜੇ ਕਿਧਰੇ ਫਲ ਦਾ ਵੀ ਪਤਾ ਲੱਗ ਜਾਵੇ ਨਾ ਨਾਮ ਜਪ ਕੇ ਫਲ ਕੀ ਮਿਲਦਾ, ਤੇ ਮਹਾਰਾਜ ਫਿਰ ਨਾਮ ਜਪਣ ਨੂੰ ਚਿੱਤ ਵੀ ਕਰੇਗਾ, ਫਿਰ ਪਿਆਰ ਵੀ ਬਣੇਗਾ। ਕਿਰਪਾ ਕਰਕੇ ਨਾਮ ਦਾ ਫਲ ਦੱਸੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਘੁੰਮਣ ਘੇਰ ਪਰੇ ਬਿਖਿਆ, ਬਿਖ ਬਿਖਿਆ, ਇਹ ਜਿਹੜੇ ਬਿਖ ਵਿਸ਼ੇ ਵਿਖਾਰਾਂ ਦੇ ਘੁੰਮਣ ਘੇਰ ਜੰਜਾਲ ਮਨ ਨੂੰ ਪਏ ਹੋਏ ਨੇ। ਬਿਖ ਕਹੀਏ ਮਾਇਆ ਤੇ ਬਿਖਿਆ ਕਹੀਏ ਵਿਸ਼ੇ ਵਿਕਾਰ, ਜੜ ਮਾਇਆ ਚੇਤਨ ਮਾਇਆ ਦਾ ਮੋਹ ਤੇ ਵਿਸ਼ੇ ਵਿਕਾਰਾਂ ਦੀ ਘੁੰਮਣ ਘੇਰੀ ਜਿਹੜੀ ਇਸ ਮਨ ਨੂੰ ਪਈ ਹੋਈ ਹੈ।
1: ਗੁਰ ਕਾਢ ਲੀਏ ਦੇ ਹੱਥ।
0: ਜਿਹੜੇ ਮਨ ਕਰਕੇ ਪਿਆਰ ਦੇ ਨਾਲ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਸਤਿਗੁਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਨਾ ਬਿਖ ਰੂਪੀ ਮਾਇਆ ਦੇ ਮੋਹ ਵਿੱਚੋਂ ਤੇ ਬਿਖਿਆ ਵਿਸ਼ੇ ਵਿਕਾਰਾਂ ਦੇ ਬੰਧਨਾ ਜੰਜਾਲ ਦੇ ਵਿੱਚੋਂ ਕਿਰਪਾ ਰੂਪੀ ਹੱਥ ਦੇ ਕਰਕੇ ਕੱਢ ਲੈਂਦੇ ਹਨ ਗੁਰਦੇਵ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀ,
1: ਨਿਰੰਜਨ ਨਰਹਰ।
0: ਮਹਾਰਾਜ ਨਾਮ ਜਪਦਿਆਂ ਕੁਝ ਹੋਰ ਵੀ ਕਰਨ ਦੀ ਲੋੜ ਹੈ, ਹਜ਼ੂਰ ਬਚਨ ਕਰਦੇ ਭਾਈ ਬੇਨਤੀਆਂ ਕਰਨੇ ਦੀ ਲੋੜ ਹੈ। ਨਾਮ ਜਪਦੇ ਰਹਿਣਾ ਤੇ ਸਦਾ ਬੇਨਤੀਆਂ ਕਰਦੇ ਰਹਿਣਾ, ਬਿਨਾਂ ਅਰਦਾਸਾਂ ਬੇਨਤੀਆਂ ਤੋਂ ਨਾਮ ਨਹੀਂ ਜਪਿਆ ਜਾਂਦਾ, ਮਨ ਭਟਕ ਜਾਂਦਾ। ਮਹਾਰਾਜ ਬੇਨਤੀਆਂ ਕਿਵੇਂ ਕਰਨੀਆਂ ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਵੇਂ ਬੇਨਤੀਆਂ ਕਰਨੀਆਂ ਨੇ, ਸਵਾਮੀ ਹੇ ਸਾਡੇ ਮਨ ਬਾਣੀ ਅਤੇ ਸਰੀਰ ਦੇ ਮਾਲਕ ਜੀ, ਅਭੈ ਸਰਬਤ ਪ੍ਰਕਾਰ ਸਾਰੇ ਦਰਾਂ ਤੋਂ ਰਹਿਤ ਜੀ, ਅਭੈ ਅਭੈ ਅਵਸਥਾ ਦੇ ਦੇਣ ਵਾਲੇ ਦਾਤੇ ਜੀ, ਨਿਰੰਜਨ ਮਾਇਆ ਕਾਲਕ ਤੋਂ ਰਹਿਤ ਨਿਰਅੰਜਨ ਪਰਮੇਸ਼ਰ ਜੀ, ਨਰ ਹਰ ਹਰ ਇੱਕ ਪ੍ਰਾਣੀ ਮਾਤਰ ਦੇ ਅੰਦਰ ਨਰਾਂ ਨਰਾਂ ਦੇ ਅੰਦਰ ਆਏ ਪਰਮੇਸ਼ਰ ਜੀ, ਨਰਸਿੰਘ ਰੂਪ ਨੂੰ ਪ੍ਰਗਟ ਕਰਨ ਵਾਲੇ ਪਰਮੇਸ਼ਰ ਜੀ,
1: ਰਾਖ ਲਿਹੋ ਹਮ ਪਾਪੀ ਪਾਥ।
0: ਹੇ ਹਰੀ ਪਰਮੇਸ਼ਰ ਜੀ, ਆਪ ਜੀ ਨੇ ਆਦ ਸਮੇਂ ਤੋਂ ਆਪਣੇ ਪਿਆਰਿਆਂ ਨੂੰ ਵਿਕਾਰਾਂ ਤੋਂ ਅਤੇ ਜੰਜਾਲਾਂ ਤੋਂ ਮਾਇਆ ਦੇ ਮੋਹ ਤੋਂ ਰੱਖ ਲਿਆ। ਸੱਚੇ ਪਾਤਸ਼ਾਹ ਜੀ ਤੁਮ ਰਾਖ ਲਿਹੋ, ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ ਹਮ ਪਾਪੀ ਪਾਥ। ਸੱਚੇ ਪਾਤਸ਼ਾਹ ਅਸੀਂ ਪਾਪੀ ਹਾਂ ਮਨ ਬਾਣੀ ਸਰੀਰ ਕਰਕੇ, ਤੇ ਪਾਥ ਨਾਮ ਪੰਥ ਦਾ, ਪੰਥ ਨਾਮ ਰਸਤੇ ਦਾ। ਮਹਾਰਾਜ ਅਸੀਂ ਪਾਪ ਦੇ ਪੰਥ ਦੇ, ਪਾਪ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਹਾਂ। ਮਹਾਰਾਜ ਸਾਨੂੰ ਪਾਪੀਆਂ ਨੂੰ ਕਿਰਪਾਲਤਾ ਕਰਕੇ ਪਾਥ ਗੁਰਮਤ ਦੇ ਪੰਥ ਹੀ ਬਣਾ ਲੈਣਾ ਕਰੋ, ਗੁਰਮਤ ਦੇ ਰਸਤੇ ਦੇ ਉੱਪਰ ਤੋਰਨਾ ਕਰੋ। ਪਾਪੀਆਂ ਦੇ ਪਾਪ ਰੂਪੀ ਰਸਤੇ ਤੇ ਕਦੇ ਨਾ ਚੱਲ ਜਾਈਏ, ਸਾਨੂੰ ਕਿਰਪਾ ਕਰਕੇ ਰੱਖ ਲੈਣਾ ਕਰੋ ਪਾਥ। ਪਾਥ ਨਾਮ ਪਾਰਥ ਦਾ, ਪਾਰਥ ਨਾਮ ਅਰਜੁਨ ਦਾ। ਅਰਜੁਨ ਦੇ ਪੰਜ ਨਾਮ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਅਰਜੁਨ ਦਾ ਸੀ ਪਾਥ, ਤੇ ਕ੍ਰਿਸ਼ਨ ਜੀ ਸਦਾ ਪਾਰਥ ਕਹਿ ਕੇ ਹੀ ਅਰਜੁਨ ਨੂੰ ਸੰਬੋਧਨ ਕਰਿਆ ਕਰਦੇ ਸਨ। ਪਾਰਥ ਦਾ ਸੰਖੇਪ ਹੈ ਪਾਥ। ਜਿਸ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਰੱਖ ਲਿਆ ਸੀ ਨਾ, ਜਿਸ ਵੇਲੇ ਗੰਗਾ ਪੁੱਤਰ ਭੀਸ਼ਮ ਨੇ ਤੀਰਾਂ ਦੀ ਇੰਨੀ ਵਰਖਾ ਕੀਤੀ ਕਿ ਅਰਜੁਨ ਨੂੰ ਮਾਰ ਹੀ ਦੇਣਾ, ਤੇ ਇਸ ਵੇਲੇ ਕ੍ਰਿਸ਼ਨ ਜੀ ਨੇ ਜਾਣਿਆ ਅਰਜੁਨ ਦੇ ਪਾਸੋਂ ਗੰਗਾ ਪੁੱਤਰ ਭੀਸ਼ਮ ਦੇ ਬਾਣ ਰੁਕਣਗੇ ਨਹੀਂ, ਸਾਧ ਸੰਗਤ ਜੀ ਆਪ ਰਥ ਤੋਂ ਉਤਰੇ, ਪ੍ਰਣ ਕੀਤਾ ਸੀ ਸ਼ਸਤਰ ਨਹੀਂ ਚੁੱਕਾਂਗਾ, ਰਥ ਦਾ ਪਹੀਆ ਹੀ ਲੈ ਕਰਕੇ ਜਿਹੜਾ ਕਿ ਸੁਦਰਸ਼ਨ ਚੱਕਰ ਵਾਂਗੂ ਘੁਮਾਉਣ ਲੱਗੇ ਤੇ ਭੀਸ਼ਮ ਪਿਤਾਮਾ ਨੂੰ ਮਾਰਨ ਵਾਸਤੇ ਅੱਗੇ ਵਧੇ। ਜਿਸ ਪ੍ਰਕਾਰ ਪਾਰਥ ਦੀ ਰੱਖਿਆ ਕੀਤੀ ਸੀ ਕ੍ਰਿਸ਼ਨ ਰੂਪ ਹੋ ਕਰਕੇ ਭੀਸ਼ਮ ਦੇ ਬਾਣਾਂ ਤੋਂ, ਮਹਾਰਾਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਾਣਾਂ ਤੋਂ, ਕਿਰਪਾ ਰੂਪੀ ਸੁਦਰਸ਼ਨ ਚੱਕਰ ਦੇ ਨਾਲ ਸਾਡੀ ਰਖਵਾਲੀ ਕਰਨਾ ਕਰੋ ਜੀ।
1: ਆਮ ਕ੍ਰੋਧ ਬਿਖਿਆ ਲੋਭ ਲੁਭਤੇ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਅਸੀਂ ਕਾਮ ਦੇ ਗ੍ਰਸੇ ਹੋਏ ਹਾਂ, ਕਾਮ ਦੇ ਅਧੀਨ ਹੋ ਜਾਣ ਵਾਲੇ ਹਾਂ, ਕ੍ਰੋਧ ਸਾਡੇ ਮਨ ਦੇ ਅੰਦਰ ਵਰਤਦਾ, ਕ੍ਰੋਧ ਦੇ ਅਧੀਨ ਰਹਿੰਦੇ ਹਾਂ, ਵਿਖਿਆ ਵਿਸ਼ੇ ਵਿਕਾਰਾਂ ਦੇ ਵਸੀਕਾਰ ਹਾਂ, ਲੋਭ ਸਾਡੇ ਮਨ ਚੋਂ ਜਾਂਦਾ ਨਹੀਂ, ਲੁਭ ਤੇ ਲੁਭਾਏ ਮਾਨ ਹੋਏ ਹੋਏ ਹਾਂ, ਮਨ ਦੇ ਵਿੱਚ ਲੋਭ ਹੋਣੇ ਕਰਕੇ
1: ਸੰਗ ਸਾਥ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਲੋਹੇ ਵਾਂਗੂ ਡੁੱਬ ਜਾਣ ਵਾਲੇ ਹਾਂ, ਲੋਹੇ ਦੀ ਭਾਵੇਂ ਸੂਈ ਹੋਵੇ, ਛੋਟਾ ਜਿਹਾ ਨਟ ਬੋਲਟ ਹੋਵੇ, ਕਣਕਾ ਹੋਵੇ, ਪਾਣੀ ਵਿੱਚ ਪਾਈਏ ਡੁੱਬ ਜਾਂਦਾ ਹੈ।

0: ਜਾਂਦਾ ਹੈ। ਲੋਹੇ ਦੀ ਐਰਨ, ਲੋਹੇ ਦੇ ਟੁਕੜੇ, ਲੋਹੇ ਦੇ ਇਸੇ ਪ੍ਰਕਾਰ ਬਰਤਨ ਜਾਂ ਵਸਤੂਆਂ ਡੁੱਬ ਜਾਣ ਵਾਲੀਆਂ ਨੇ, ਪਰ ਜੇ ਉਹਨਾਂ ਨੂੰ ਬੇੜੀ ਵਿੱਚ, ਬੇੜੇ ਵਿੱਚ, ਜਹਾਜ਼ ਵਿੱਚ ਰੱਖ ਦਿੱਤਾ ਜਾਵੇ, ਉਹ ਲੋਹਾ ਵੱਡੀ ਭਾਰੀ ਐਰਨ ਵੀ ਤਰ ਜਾਂਦੀ ਏ। ਇਸੇ ਪ੍ਰਕਾਰ ਮਹਾਰਾਜ ਇਹ ਆਪ ਜੀਆਂ ਦਾ ਬਿਰਧ ਹੈ, ਗੁਰ ਸਤਿਗੁਰ ਪਿੱਛੇ ਤਰ ਗਿਆ, ਜੇ ਉਹ ਲੋਹਾ ਕਾਠ ਸੰਗੋਇਆ, ਜਿਵੇਂ ਲੋਹਾ ਕਾਠ ਦੇ ਨਾਲ ਲੱਕੜ ਨਾਲ ਤਰ ਜਾਂਦਾ ਹੈ, ਪਾਪੀ ਵੀ, ਅਪਰਾਧੀ ਵੀ, ਲੋਭੀ ਵੀ, ਕਾਮੀ ਵੀ, ਮਹਾਰਾਜ ਡੁੱਬ ਜਾਣ ਵਾਲੇ ਆਪ ਜੀ ਦੇ ਅੰਮ੍ਰਿਤ ਨਾਮ ਕਰਕੇ, ਆਪ ਜੀ ਦੀ ਕਿਰਪਾ ਕਰਕੇ, ਆਪ ਜੀ ਦੀ ਸੰਗਤ ਕਰਕੇ ਤਰ ਜਾਂਦੇ ਨੇ। ਮਹਾਰਾਜ ਸਾਨੂੰ ਆਪਣੀ ਕਾਸ਼ਟ ਵਰਗੀ ਸੰਗਤ ਦੇ ਕਰਕੇ ਡੁੱਬ ਜਾਣ ਵਾਲੇ ਲੋਹੇ ਦੀ ਨਿਆਈ ਜੀਵਾਂ ਨੂੰ ਤਾਰ ਲੈਣਾ ਕਰੋ ਜੀ।
1: ਵੱਡ ਪੁਰਖ ਵੱਡ ਆਗਮ ਆਗੋਚਰ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤੁਮ ਵੱਡ ਪੁਰਖ, ਆਪ ਜੀ ਵੱਡੇ ਪੁਰਖ ਹੋ, ਫਿਰ ਪੁਰਖ ਰੂਪ ਹੋ, ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਵੱਡ ਅਗਮ ਤੇ ਜਿਹੜੇ ਜਗਤ ਦੇ ਅੰਦਰ ਵੱਡੇ ਵੱਡੇ ਪੁਰਖ ਕਹੇ ਜਾਂਦੇ ਨੇ, ਆਪ ਜੀ ਉਹਨਾਂ ਤੋਂ ਵੀ ਵੱਡੇ ਪੁਰਖ ਹੋ। ਦੁਨੀਆਂ ਦੇ ਅੰਦਰ 84 ਲੱਖ ਜੂਨੀਆਂ 'ਚੋਂ ਹੈ ਮਨੁੱਖਾਂ ਦੇ ਹੀ, ਮਨੁੱਖਾਂ ਦੇ ਹੀ ਵਿੱਚ ਵੱਡੇ ਨੇ ਰਾਜੇ, ਮਨੁੱਖਾਂ ਦੇ ਰਾਜਿਆਂ ਤੋਂ ਵੱਡਾ ਹੈ, ਇਸੇ ਪ੍ਰਕਾਰ ਕਹਿ ਲੈਣ ਵੱਡੇ ਹਨ ਦੇਵਤੇ, ਦੇਵਤਿਆਂ ਤੋਂ ਵੱਡਾ ਹੈ ਰਾਜਾ ਇੰਦਰ, ਰਾਜੇ ਇੰਦਰ ਤੋਂ ਵੱਡਾ ਹੈ ਤਿਸਦਾ ਗੁਰੂ ਬ੍ਰਹਸਪਤੀ, ਬ੍ਰਹਸਪਤੀ ਤੋਂ ਵੱਡੇ ਕਹੇ ਜਾਂਦੇ ਨੇ ਬ੍ਰਹਮਾ ਜੀ, ਵਿਸ਼ਨੂੰ ਤੇ ਸ਼ਿਵ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਉਹਨਾਂ ਵੱਡਿਆਂ ਤੋਂ ਵੱਡੇ, ਤ੍ਰਿਦੇਵ ਸ਼ਿਵ ਜੀ, ਬ੍ਰਹਮਾ ਵਿਸ਼ਨੂੰ ਤੋਂ ਵੀ ਵੱਡੇ ਹੋ। ਫਿਰ ਅਗਮ ਹੋ, ਮਨ ਕਰਕੇ ਵੀ ਆਪ ਤੱਕ ਜਿਹੜੀ ਗਮਤਾ ਹੈ ਉਹ ਨਹੀਂ ਹੁੰਦੀ, ਇੰਦਰੀਆਂ ਕਰਕੇ ਵੀ ਆਪ ਅਗੋਚਰ ਅਵਿਸ਼ੇ ਹੋ ਜੀਓ।
1: ਉੜ ਰਹੇ ਪਾਈ ਨਹੀਂ ਹੱਥ,
0: ਮਹਾਰਾਜ ਅਸੀਂ ਲੱਭਦੇ ਰਹੇ ਹਾਂ, ਖੋਜਣੇ ਵਾਲੇ ਹੋ ਕਰਕੇ ਖੋਜ ਕਰਦੇ ਰਹੇ, ਢੂੰਡਦੇ ਰਹੇ, ਪਰ ਆਪ ਜੀ ਦੀ ਹਾਥ, ਆਪ ਜੀ ਦੀ ਥਾਹ ਨਹੀਂ ਪਾਈ ਗਈ, ਆਪ ਜੀ ਦਾ ਅੰਤ ਨਹੀਂ ਪਾਇਆ ਗਿਆ, ਆਪ ਜੀ ਡੂੰਘੇ ਗੰਭੀਰ ਨਿਰਹੱਲ ਹੋ ਤਲਾ ਨਹੀਂ ਪਾਇਆ ਜਾਂਦਾ, ਆਪ ਜੀ ਅਸੀਮਤ ਬੇਅੰਤੋ ਆਦਿ ਅੰਤ ਦਾ ਸਿਰਾ ਨਹੀਂ ਪਾਇਆ ਜਾਂਦਾ। ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਮਹਾਰਾਜ ਅਸੀਂ ਵੀ ਲੱਭਦੇ ਰਹੇ ਹਾਂ, ਆਪ ਜੀ ਦਾ ਅੰਤ ਆਦਿ ਅੰਤ ਸਾਡੇ ਤੋਂ ਜਾਣਿਆ ਨਹੀਂ ਜਾਂਦਾ, ਹੱਥ ਨਹੀਂ ਪਾਈ ਜਾਂਦੀ, ਥਾਹ ਨਹੀਂ ਪਾਇਆ ਜਾਂਦਾ।
1: ਪਰਮਪਰ ਸਵਾਮੀ
0: ਮਹਾਰਾਜ, ਆਪ ਜੀ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਨੇ, ਉਹਨਾਂ ਦੇ ਵੀ ਪਾਰਾਵਾਰ ਤੋਂ ਪਰੇ ਪਰੇ ਹੋ, ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਵੀ ਆਪ ਜੀ ਦਾ ਉਰਵਾਰ ਪਾਰ ਨਹੀਂ ਪਾ ਸਕਦੇ, ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਪਰੇ ਹੋ। ਹੇ ਸਾਰੇ ਜਗਤ ਤੇ ਕਰੋੜਾਂ ਬ੍ਰਹਿਮੰਡਾਂ ਦੇ

0: ਜਗਤ ਦੇ ਮਾਲਕ ਵਿਸ਼ਵ ਦੇ ਸਵਾਮੀ ਮਾਲਕ ਹਰੀ ਪਰਮੇਸ਼ਰ ਜੀ ਆਪਣੇ ਸਰੂਪ ਦੇ ਤਾਈਂ ਤੁਸੀਂ ਆਪ ਹੀ ਜਾਣਦੇ ਹੋ, ਹੋਰ ਕੋਈ ਵੀ ਆਪ ਜੀ ਦੇ ਸਰੂਪ ਨੂੰ ਲਖ ਨਹੀਂ ਜਾ ਸਕਦਾ, ਆਦ ਅੰਤ ਨਹੀਂ ਜਾਣ ਸਕਦਾ। ਮਹਾਰਾਜ ਤੁਮਰੀ ਗਾਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ।
1: ਦ੍ਰਿਸ਼ਟ ਅਗੋਚਰ ਨਾਮ ਧਿਆਏ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਕਿਰਪਾਲਤਾ ਕਰਕੇ ਦੱਸਣਾ ਕਰੋ ਫਿਰ ਸਾਨੂੰ ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਹੋਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਹੜੇ ਪਰਮੇਸ਼ਰ ਜੀ ਅਦ੍ਰਿਸ਼ਟ ਦ੍ਰਿਸ਼ਟੀ ਗੋਚਰੇ ਨਹੀਂ, ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਪ੍ਰਤੱਖ ਨੇਤਰਾਂ ਦੇ ਨਾਲ ਨਜ਼ਰੀ ਨਹੀਂ ਆਉਂਦੇ, ਅਗੋਚਰ ਇੰਦਰੀਆਂ ਕਰਕੇ ਅਵਿਸ਼ੇ ਨੇ। ਜਿਨ੍ਹਾਂ ਨੇ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ ਸਤਿਗੁਰਾਂ ਦੇ ਉਪਦੇਸ਼ ਦੁਆਰਾ,
1: ਸੰਗਤ ਮਿਲ ਸਾਧੂ ਪਾਥ,
0: ਤੇ ਭਾਈ ਸਤ ਸੰਗਤ ਦੇ ਵਿੱਚ ਮਿਲ ਕਰਕੇ ਸਾਧੂ ਜਨਾਂ ਦੇ ਪਾਥ ਰਾਸ ਰਸਤੇ ਮਾਰਗ ਦੇ ਉੱਪਰ ਚੱਲੇ ਨੇ। ਸਾਧੂ ਜਨਾਂ ਦਾ ਮਾਰਗ ਕਿਹੜਾ ਜੀ? ਪ੍ਰੇਮਾ ਭਗਤੀ, ਸਿਮਰਨ, ਨਿਮਰਤਾ ਤੇ ਤਿਆਗ ਦਾ ਮਾਰਗ ਹੈ ਸਾਧੂ ਜਨਾਂ ਦਾ। ਇਸੇ ਪ੍ਰਕਾਰ ਜਿਨ੍ਹਾਂ ਨੇ ਸਤ ਸੰਗਤ ਵਿੱਚ ਬੈਠ ਕੇ ਸਾਧੂ ਜਨਾਂ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ
1: ਸ੍ਰੀ ਵਾਹਿਗੁਰੂ,
0: ਭਾਈ ਉਹਨਾਂ ਨੂੰ ਮੁਕਤ ਦੁਆਰਾ ਮੋਕਲਾ ਸਹਿਜੇ ਆਵਾਓ ਜਾਓ, ਉਹਨਾਂ ਨੂੰ ਮੁਕਤੀ ਦਾ ਰਸਤਾ ਬ੍ਰਹਮ ਗਿਆਨ ਦਾ ਰਸਤਾ ਪ੍ਰਾਪਤ ਹੋਇਆ ਹੈ ਜੀਓ।
1: ਕਥਾ ਸੁਣੀ ਮਿਲ ਸੰਗਤ,
0: ਭਾਈ ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਹਰ ਜਸ ਦੁਆਰਾ ਸੰਤ ਜਨਾਂ ਦੀ ਰਸਨਾ ਤੋਂ ਕਥਾ ਸੁਣੀ ਹੈ, ਮਿਲ ਕਰਕੇ ਸਤਸੰਗਤ ਦੇ ਵਿੱਚ ਬੈਠ ਕਰਕੇ
1: ਹਰ ਜਪਿਓ ਅਕਥ ਕਥ ਕਾਥ,
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹੇ ਭਾਈ ਜਿਨ੍ਹਾਂ ਨੇ ਸੰਗਤ ਦੇ ਨਾਲ ਮਿਲ ਕਰਕੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕੀਤਾ ਹੈ, ਹਰ ਹਰ ਜਪਿਓ ਸਭਨਾਂ ਦੇ ਤਾਈਂ ਹਰਿਆਂ ਭਰਿਆਂ ਕਰਨੇ ਵਾਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ, ਜਿਸ ਪਰਮੇਸ਼ਰ

0: ਦੀ ਕਥਾ ਜਿਹੜੀ ਅਕਥ ਹੈ ਅਕਥਨੀਯ ਹੈ। ਮਨੁੱਖ ਆਪਣੇ ਬਲ ਚਤੁਰਾਈ ਬੁੱਧੀ ਤੇ ਸਿਆਣਪ ਨਾਲ ਨਹੀਂ ਕਥਨ ਕਰ ਸਕਦਾ। ਭਾਈ ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ ਤੇ ਇਸ ਦੇ ਨਿਰਗੁਣ ਕਥਾ ਕਥਾ ਹੈ ਹਰ ਕੀ ਨਿਰਗੁਣ ਸਰੂਪ ਦੀ ਕਥਾ ਨੂੰ ਕਥਨ ਕਰਨਾ ਕੀਤਾ ਹੈ।
1: ਹਮਰੇ ਪ੍ਰਭ ਜਗਦੀਸ਼ ਗੁਸਾਈ,
0: ਉਹਨਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਰਸਤਾ ਬ੍ਰਹਮ ਗਿਆਨ ਦਾ ਮਾਰਗ ਪ੍ਰਾਪਤ ਹੋਇਆ ਹੈ। ਐਵੇਂ ਬੇਨਤੀਆਂ ਕਰਦੇ ਰਹਿਣਾ ਹੈ, ਹਮਰੇ ਪ੍ਰਭ, ਹੇ ਸਾਡੇ ਸਰਵ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਜੀ, ਜਗਦੀਸ਼ ਜਗਤ ਈਸ਼, ਹੇ ਜਗਤ ਦੇ ਈਸ਼ਵਰ, ਜਗਤ ਦੇ ਮਾਲਕ ਜੀ, ਗੁਸਾਈ, ਗੁ ਨਾਮ ਪ੍ਰਿਥਵੀ ਦਾ, ਸਾਈ ਨਾਮ ਮਾਲਕ ਦਾ, ਹੇ ਗੁਸਾਈ ਪ੍ਰਿਥਵੀ ਦੇ ਮਾਲਕ ਜੀਓ,
1: ਹਮ ਰਾਖ ਲਿਹੋ ਜਗਨਨਾਥ,
0: ਹੇ ਜਗਤ ਦੇ ਨਾਥ, ਜਗਤ ਦੇ ਮਾਲਕ ਵਾਹਿਗੁਰੂ ਜੀ, ਕਿਰਪਾ ਕਰਕੇ ਸਾਨੂੰ ਆਸਾ ਅਤੇ ਤ੍ਰਿਸ਼ਨਾ ਦੀ ਨਦੀ ਵਿੱਚ ਰੁੜਦਿਆਂ ਜਾਂਦਿਆਂ ਨੂੰ, ਡੁੱਬਦਿਆਂ ਜਾਂਦਿਆਂ ਨੂੰ, ਭਵ ਸਾਗਰ ਦੇ ਵਿੱਚ ਡੁੱਬਦਿਆਂ ਨੂੰ ਰੱਖ ਲੈਣਾ ਕਰੋ ਕਿਰਪਾ ਰੂਪੀ ਹੱਥ ਦੇ ਕਰਕੇ।
1: ਨਾਨਕ ਦਾਸ ਦਾਸ ਦਾਸਨ ਕੋ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਆਪ ਜੀ ਦੇ ਦਾਸ ਹੋਏ ਨੇ, ਅੱਗੇ ਉਹਨਾਂ ਦੇ ਦਾਸਾਂ ਦੇ ਦਾਸ ਹਨ ਜੋ,
1: ਕਰੋ ਕਿਰਪਾ ਰਾਖੋ ਜਨ ਸਾਥ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਬੇਨਤੀਆਂ ਕਰਨੇ ਦੀ ਜਾਚ ਸਿਖਾਉਂਦੇ ਨੇ। ਐਵੇਂ ਬੇਨਤੀਆਂ ਕਰੀਏ ਮਹਾਰਾਜ, ਸਾਨੂੰ ਕਿਰਪਾ ਕਰਕੇ ਉਹਨਾਂ ਦੇ ਸੰਗ ਦੇ ਨਾਲ, ਕਿਰਪਾ ਕਰਕੇ ਉਹਨਾਂ ਦੇ ਸਾਥ, ਉਹਨਾਂ ਦੀ ਸੰਗਤ ਵਿੱਚ ਰੱਖ ਲੈਣਾ ਕਰੋ। ਆਪ ਜੀ ਦੇ ਦਾਸ ਨੇ ਸੰਤ ਜਨ, ਤੇ ਜਿਹੜੇ ਅੱਗੇ ਸੰਤ ਜਨਾਂ ਦੇ ਦਾਸਾਂ ਦੇ ਦਾਸ, ਸੇਵਕਾਂ ਦੇ ਸੇਵਕ ਨੇ ਮਹਾਰਾਜ, ਸਾਨੂੰ ਉਹਨਾਂ ਦੇ ਨਾਲ ਹੀ ਰੱਖ ਲੈਣਾ ਕਰੋ ਕਿਰਪਾ ਕਰਕੇ। ਉਹਨਾਂ ਦੀ ਸੰਗਤ ਕਰਕੇ ਹੀ ਅਸੀਂ ਆਪ ਜੀ ਦਾ ਅੰਮ੍ਰਿਤ ਨਾਮ ਜਪ ਕੇ ਤਰ ਜਾਈਏ ਜੀ।
1: ਮਹਲਾ ਚੌਥਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਕਾਨੜਾ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਸਾਧ ਸੰਗਤ ਜੀ, ਪੜਤਾਲ ਕਾਵਿ ਰਚਨਾ ਅਨੁਸਾਰ ਛੰਦ ਦੀ ਚਾਲ ਹੈ। ਪੜਤਾਲ ਜਿਸ ਵਿੱਚ ਪਾਟਵੇਂ ਤਾਲ ਪੈਣ, ਤਾਲ ਤੇ ਤਾਲ ਪੈਣ, ਤਿਸ ਦਾ ਨਾਮ ਵੀ ਪੜਤਾਲ ਹੈ। ਪੜਤਾਲ ਨਾਮ ਖੋਜ ਦਾ ਵੀ ਹੈ, ਖੋਜ ਪੜਤਾਲ ਕਰਨੀ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹਨਾਂ ਗੁਰ ਸ਼ਬਦਾਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੜਤਾਲ, ਵਾਹਿਗੁਰੂ ਜੀ ਦੀ ਖੋਜ ਹਿਰਦੇ ਵਿੱਚ ਕਰੋ। ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ, ਜਦੋਂ ਰਾਗ ਵਿੱਚ ਪਾ ਕਰਕੇ ਇਹਨਾਂ ਗੁਰ ਸ਼ਬਦਾਂ ਨੂੰ ਗਾਇਨ ਕੀਤਾ ਜਾਵੇ, ਪੰਜਵੇਂ ਸੁਰਤਾਲ ਘਰ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕਰਨਾ ਪੜ੍ਹਨਾ ਹੈ ਜੀਓ। ਸਾਧ ਸੰਗਤ ਜੀ, ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਸਤਿਗੁਰੂ ਜੀ, ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਓਅੰਕਾਰ ਉਚਾਰਣੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ। ਜੋ ਪਰਮੇਸ਼ਰ ਜੀ ਸਤ ਚਿੱਤ ਆਨੰਦ ਸਰੂਪ ਨੇ, ਗੁਰ ਪੂਜਨੀਕ ਨੇ, ਸਭਨਾ ਤੋਂ ਵੱਡੇ ਨੇ, ਮਨਾਂ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਰਸਾ ਕਸਾ ਤੋਂ ਪਰੇ ਆਨੰਦ ਸਰੂਪ ਨੇ, ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ।
1: ਜਾਪਹੋ ਰਾਮ ਗੋਪਾਲ।
0: ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਹੇ ਸਾਹਿਬ ਜੀ, ਕੋਈ ਕਿਸੇ ਦੇ ਨਾਮ ਨੂੰ ਜਪਦਾ ਹੈ, ਕੋਈ ਮੰਤਰਾਂ ਨੂੰ ਜਪਦਾ ਹੈ, ਕੋਈ ਦੇਵੀਆਂ ਦੇ ਮੰਤਰਾਂ ਨੂੰ, ਕੋਈ ਦੇਵਤਿਆਂ ਦੇ ਮੰਤਰਾਂ ਨੂੰ, ਕੋਈ ਜੰਤਰਾਂ ਮੰਤਰਾਂ ਤੰਤਰਾਂ ਵਿੱਚ ਲੱਗਾ ਹੋਇਆ ਹੈ, ਮਹਾਰਾਜ ਕਿਰਪਾਲਤਾ ਕਰਕੇ ਦੱਸਣਾ ਕਰੋ ਜਪਣੇ ਯੋਗ ਕੌਣ ਹੈ, ਕਿਸ ਦੇ ਨਾਮ ਨੂੰ ਜਪਣਾ ਕਰੀਏ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਮਨ ਹੇ ਭਾਈ ਜਪ ਹੋ ਰਾਮ ਗੋਪਾਲ, ਰਾਮ ਜੀ ਦੇ ਅੰਮ੍ਰਿਤ ਨਾਮ ਦੇ ਜਾਪ ਨੂੰ ਜਪਣਾ ਕਰੋ, ਜੋ ਪਰਮੇਸ਼ਰ ਜੀ ਗੋਪਾਲ ਸਾਰੀ ਪ੍ਰਿਥਵੀ ਦੇ ਪ੍ਰਤਪਾਲਕ ਨੇ, ਸ੍ਰਿਸ਼ਟੀ ਦੇ ਪ੍ਰਤਪਾਲਕ ਨੇ, ਪ੍ਰਿਥਵੀ ਦੇ ਸਾਰੇ ਜੀਵਾਂ ਨੂੰ, ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਵਿਸ਼ੇਸ਼ ਕਰਕੇ ਪ੍ਰਤਪਾਲਣਾ ਕਰਨੇ ਵਾਲੇ ਹਨ।
1: ਰਤਨ ਜਵੇ ਹਰ ਲਾਲ,
0: ਜਿਸ ਹਰੀ ਪਰਮੇਸ਼ਰ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਉਹ ਰਤਨਾਂ ਦੀ ਨਿਆਈ ਨਿਆਈ ਅਮੁੱਲਕ ਹੈ, ਜਵਾਹਰਾਤਾਂ ਦੀ ਨਿਆਈ ਅਮੁੱਲਕ ਹੈ, ਲਾਲਾਂ ਦੀ ਨਿਆਈ ਬੇਸ਼ਕੀਮਤਾ ਹੈ। ਇਸੇ ਪ੍ਰਕਾਰ
1: ਜਾਪਹੁ ਰਾਮ ਗੋਪਾਲ,
0: ਹੇ ਭਾਈ ਮਨ ਦੇ ਪਿਆਰ ਕਰਕੇ, ਮਨ ਦੀ ਭਾਵਨਾ ਕਰਕੇ ਰਾਮ ਸਰਬ ਵਿਆਪੀ ਪਰਮੇਸ਼ਰ ਗੋਪਾਲ ਜੀ ਦੇ ਨਾਮ ਦਾ ਜਾਪ ਕਰੋ।
1: ਰਤਨ ਜਵੇ ਹਰ ਲਾਲ,
0: ਮਹਾਰਾਜ ਪ੍ਰਾਪਤ ਕੀ ਹੁੰਦਾ ਹੈ ਨਾਮ ਜਪ ਕਰਕੇ, ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਹਰੀ ਪਰਮੇਸ਼ਰ ਜੀ ਦਾ ਨਾਮ ਜਪੀਏ ਨਾ ਤੇ ਰਤਨ ਰਤਨ ਕਹਿਣਾ ਕਰੀਏ, ਗਿਆਨ ਪ੍ਰਾਪਤ ਹੁੰਦਾ ਹੈ, ਜਵੇਹਰ ਕਹਿਣਾ ਕਰੀਏ ਵੈਰਾਗ ਪ੍ਰਾਪਤ ਹੁੰਦਾ ਹੈ, ਲਾਲ ਕਹਿਣਾ ਕਰੀਏ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਵੈਰਾਗ ਗਿਆਨ ਬ੍ਰਹਮ ਗਿਆਨ ਵਿਸ਼ੇਸ਼ ਕਰਕੇ ਪ੍ਰਾਪਤ ਹੁੰਦਾ ਹੈ। ਐਸੇ ਲਾਲ ਲਾਲ ਦਾ ਅਰਥ ਹੈ ਪਿਆਰਾ, ਜੋ ਗਿਆਨ ਅਤੇ ਵੈਰਾਗ ਦਾ ਦਾਤਾ ਜਿਸ ਦਾ ਨਾਮ ਹੈ, ਇਸ ਪਿਆਰੇ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕਰੀਏ। ਮਹਾਰਾਜ ਜਪਣੇ ਦੀ ਵਿਧੀ ਕੀ ਹੈ, ਕਿਵੇਂ ਜਪੀਏ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਗੁਰਮੁਖ ਟਕਸਾਲ, ਜਿਹੜੀ ਗੁਰਮੁਖਾਂ ਦੀ ਸਤ ਸੰਗਤ ਸਾਧ ਸੰਗਤ ਹੈ ਨਾ ਭਾਈ, ਇਹ ਸੱਚੀ ਟਕਸਾਲ ਹੈ। ਸਾਧ ਸੰਗਤ ਜੀ ਪੁਰਾਣੇ ਸਮਿਆਂ ਦੇ ਅੰਦਰ ਰਾਜਿਆਂ ਦੀਆਂ ਟਕਸਾਲਾਂ ਵਿੱਚ ਸਿੱਕੇ ਘੜੇ ਜਾਂਦੇ ਸਨ, ਜਿਵੇਂ ਫੈਕਟਰੀਆਂ ਵਿੱਚ ਕਾਰਖਾਨਿਆਂ ਵਿੱਚ ਹਥਿਆਰ ਘੜੇ ਜਾਂਦੇ ਸਨ ਨਾ, ਜਿੱਥੇ ਸਿੱਕਿਆਂ ਨੂੰ ਘੜਿਆ ਜਾਂਦਾ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਟਕਸਾਲ। ਅਤੇ ਸਤਿਗੁਰੂ ਜੀ ਬਚਨ ਕਰਦੇ ਜਿਵੇਂ ਰਾਜਿਆਂ ਦੀਆਂ ਟਕਸਾਲਾਂ 'ਚ ਸਿੱਕੇ ਘੜੇ ਜਾਂਦੇ ਨੇ, ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਪਰਮੇਸ਼ਰ ਜੀ ਦੀ ਟਕਸਾਲ ਹੈ ਸਤ ਸੰਗਤ ਗੁਰਮੁਖ ਟਕਸਾਲ, ਮੁਖੀ ਸਤਿਗੁਰੂ ਜੀ ਦੀ ਟਕਸਾਲ ਜਿਹੜੀ ਸਤ ਸੰਗਤ, ਇੱਥੇ ਗੁਰਮੁਖਾਂ ਦੇ ਜੀਵਨ ਘੜੇ ਜਾਂਦੇ ਨੇ, ਇਨਸਾਨਾਂ ਦੇ ਜੀਵਨ ਘੜੇ ਜਾਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਛਡਾਏ ਜਾਂਦੇ ਨੇ, ਸਤ ਸੰਤੋਖ ਦਇਆ ਧਰਮ ਵਿਚਾਰ ਦੇ ਅੱਖਰ ਹਿਰਦਿਆਂ ਦੇ ਉੱਪਰ ਉੱਕਰ ਦਿੱਤੇ ਜਾਂਦੇ ਨੇ। ਇਸ ਪ੍ਰਕਾਰ ਗੁਰਮੁਖ ਟਕਸਾਲ, ਜਿਹੜੀ ਗੁਰਮੁਖ ਪੂਰੇ ਸਤਿਗੁਰੂ ਜੀ ਦੀ ਟਕਸਾਲ ਹੈ ਨਾ, ਹਰ ਘੜ ਇਹ ਅਨਵੈ ਕਰਕੇ ਅਰਥ ਹੈ, ਉਸ ਟਕਸਾਲ ਸਤ ਸੰਗਤ ਵਿੱਚ ਬੈਠ ਕਰਕੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ, ਭਾਈ ਇਸ ਸੱਚੀ ਟਕਸਾਲ ਦੇ ਵਿੱਚ ਤੇਰੇ ਜੀਵਨ ਦੀ ਘੜਤ ਘੜੀ ਜਾਵੇਗੀ। ਇਸੇ ਪ੍ਰਕਾਰ
1: ਗੁਰਮੁਖ ਘੜ ਟਕਸਾਲ
0: ਤੇ ਬਾਅਦ ਦੇ ਵਿੱਚ ਸਾਧ ਸੰਗਤ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਨਾ, ਕੰਠੋ ਅੰਮ੍ਰਿਤਮਈ ਗੁਰਬਾਣੀ ਨੂੰ ਇੱਕ ਓਅੰਕਾਰ ਤੋਂ 18-10-20 ਤੱਕ ਉਚਾਰਨ ਕਰਕੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਦੇ ਅੰਦਰ ਸੰਪੂਰਨ ਅਰਥ ਸੁਣਾ ਦਿੱਤੇ ਸਨ 48 ਸਿੱਖਾਂ ਨੂੰ। ਅੰਮ੍ਰਿਤ ਵੇਲੇ ਦੇ ਪਹਿਲੇ ਪੈਰ ਗੁਰਬਾਣੀ ਦੀ ਰਚਨਾ ਕਰਨੀ ਤੇ ਦਿਨ ਦੇ ਚੌਥੇ ਪੈਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਪਿਛਲੇ ਪੈਰ ਗੁਰਬਾਣੀ ਦੇ ਅਰਥ ਸੁਣਾਇਆ ਕਰਦੇ ਸਨ। 2 ਪਹਿਰ ਹਰ ਰੋਜ਼ ਸਤਿਗੁਰੂ ਜੀ ਇਸ ਪ੍ਰਕਾਰ ਕਿਰਪਾ ਕਰਿਆ ਕਰਦੇ ਸਨ ਤੇ ਸਾਧ ਸੰਗਤ ਜੀ ਗੁਰਬਾਣੀ ਦੇ ਅਰਥ ਪੜ੍ਹਾ ਕਰਕੇ ਨਾ ਫਿਰ ਅਰਥਾਂ ਦੀ ਟਕਸਾਲ ਦਮਦਮਾ ਸਾਹਿਬ ਤੋਂ ਚਲਾਈਏ। ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਸਤਿਗੁਰਾਂ ਨੇ ਨਾਮ ਰੱਖਿਆ, ਸਤਿਗੁਰਾਂ ਨੇ ਤਖਤ ਦਾ ਅਸਥਾਨ ਤਖਤ ਦਾ ਦਰਜਾ ਦੇਣਾ ਕੀਤਾ ਤੇ ਦਮਦਮਾ ਸਾਹਿਬ ਤੋਂ ਇਹ ਟਕਸਾਲ ਚੱਲੀ, ਤਾਂ ਕਰਕੇ ਨਾਮ ਪੈ ਗਿਆ ਦਮਦਮੀ ਟਕਸਾਲ। ਜਿੱਥੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਸਾਹਿਬ ਜੀ ਹੋਏ, ਜਿਨ੍ਹਾਂ ਦਾ ਜੀਵਨ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੁਦ ਆਪ ਘੜਿਆ ਤੇ ਬਾਬਾ ਜੀਵਨ ਸਿੰਘ ਜੀ, ਵਾਹਿਗੁਰੂ ਬਾਬਾ ਦੀਪ ਸਿੰਘ ਸਾਹਿਬ ਜੀ ਗੁਰਬਾਣੀ ਦੀ ਸੰਥਿਆ ਅੱਗੇ ਸਿੰਘਾਂ ਨੂੰ ਸਿੱਖਾਂ ਨੂੰ ਦਿਆ ਕਰਦੇ, ਉਹਨਾਂ ਦੇ ਜੀਵਨ ਦੀ ਘਾੜਤ ਘੜਿਆ ਕਰਦੇ, ਨਾਲੇ ਤੇ ਸ਼ਸਤਰ ਵਿੱਦਿਆ ਉਹਨਾਂ ਨੂੰ ਸਿਖਾਇਆ ਕਰਦੇ, ਨਾਲੇ ਬ੍ਰਹਮ ਵਿੱਦਿਆ ਪੜ੍ਹਾ ਕਰਕੇ ਜੀਵਨਾਂ ਦੀ ਘਾੜਤ ਘੜਿਆ ਕਰਦੇ ਸਨ। ਬਾਬਾ ਦੀਪ ਸਿੰਘ ਸਾਹਿਬ ਜੀਆਂ ਨੇ ਆਪਣੇ ਹੱਥੀਂ 4 ਸਰੂਪ ਗੁਰਮੁਖੀ ਭਾਸ਼ਾ ਵਿੱਚ ਲਿਖ ਕਰਕੇ 4 ਤਖਤਾਂ ਤੇ ਭੇਜ ਕਰਕੇ ਸੁਭਾਏਮਾਨ ਪ੍ਰਕਾਸ਼ਮਾਨ ਕਰਵਾਏ। ਇੱਕ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਆਪ ਜੀ ਨੇ ਅਰਬੀ ਭਾਸ਼ਾ ਵਿੱਚ ਲਿਖਿਆ, ਜੋ ਬਰਕਲੇ ਯੂਨੀਵਰਸਿਟੀ ਦੇ ਅੰਦਰ ਅੱਜ ਵੀ ਸਾਧ ਸੰਗਤ 'ਚ ਮੌਜੂਦ ਹੈ। ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਬੇਅੰਤ ਗੁਟਕਾ ਸਾਹਿਬ ਤੇ ਪੋਥੀਆਂ ਆਪਣੇ ਹੱਥੀਂ ਲਿਖਿਆ ਕਰਦੇ ਸਨ ਤੇ ਜਿਹੜੇ ਗੁਰਸਿੱਖ ਨੇਮੀ ਪ੍ਰੇਮੀ ਨਿਤਨੇਮ ਕਰਨ ਦੇ ਚਾਹਵਾਨ ਹੋਇਆ ਕਰਦੇ ਸਨ ਨਾ, ਬਿਨਾਂ ਕੋਈ ਪੈਸਾ ਟਿਕਾ ਲਏ ਤੋਂ, ਬਿਨਾਂ ਕੋਈ ਭੇਟਾ ਲਏ ਤੋਂ ਉਹਨਾਂ ਨੂੰ ਪ੍ਰੇਮ ਪੂਰਵਕ ਸਾਧ ਸੰਗਤ ਜੀ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦਿਆ ਕਰਦੇ ਸਨ। ਇਵੇਂ ਜੀਵਨ ਦੀ ਘਾੜਤ ਘੜੀ ਗਈ। ਟਕਸਾਲ ਦੇ ਫਿਰ ਦੂਸਰੇ ਮੁਖੀ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਬਣੇ, ਜਿਨ੍ਹਾਂ ਸੀਸ ਕੱਟੇ ਜਾਣ ਤੋਂ ਉਪਰੰਤ ਵੀ ਅਹਿਮਦ ਸ਼ਾਹ ਅਬਦਾਲੀ ਦੀ 36,000 ਫੌਜ ਦਾ ਮੁਕਾਬਲਾ ਕੀਤਾ। ਆਖਿਰਕਾਰ ਕਾਜ਼ੀਆਂ ਦੀ ਸਲਾਹ ਲੈ ਕੇ ਨਾ ਇਹਨਾਂ ਦਾ ਤਾਂ ਸੀਸ ਕੱਟ ਗਿਆ, ਤਾਂ ਵੀ ਦੋਵਾਂ ਹੱਥਾਂ ਵਿੱਚ ਤਲਵਾਰਾਂ ਫੜੀਆਂ ਨੇ, ਫੌਜ ਨੂੰ ਵੱਢੀ ਜਾਂਦੇ ਨੇ, ਸਾਰਿਆਂ ਦਾ ਘਾਣ ਕਰ ਦੇਣਗੇ, ਅੱਜ ਇਹਨਾਂ ਦੇ ਹੱਥੋਂ ਕੋਈ ਵੀ ਜਿਉਂਦਾ ਬਚਣਾ ਨਹੀਂ, ਦੱਸੋ ਬਖਸ਼ੇ ਕਿਵੇਂ ਜਾਈਏ। ਕਾਜ਼ੀਆਂ ਨੇ ਮੌਲਾਣਿਆਂ ਨੇ ਆਖਿਆ, ਕਹਿਣਾ ਕੀਤਾ ਸੀ ਹਜ਼ਰਤ ਭੇਟਾ ਲੈ ਕੇ ਇਹਨਾਂ ਦੇ ਚਰਨੀ ਪੈ ਜਾਓ। ਫਿਰ ਅਹਿਮਦ ਸ਼ਾਹ ਅਬਦਾਲੀ ਬਹੁਤ ਸਾਰੇ ਹੀਰੇ ਮੋਤੀ ਜਵਾਹਰਾਤ ਭੇਟਾ ਲੈ ਕੇ ਨਾ ਅਤੇ ਬੇਨਤੀਆਂ ਕਰਦਾ ਹੋਇਆ ਯੁੱਧ ਭੂਮੀ ਵਿੱਚ ਲੜਦੇ ਹੋਏ ਬਾਬਾ ਗੁਰਬਖਸ਼ ਸਿੰਘ ਜੀ ਦੇ ਚਰਨੀ ਪਿਆ ਸੀ, ਬੇਨਤੀ ਕੀਤੀ ਸੀ, ਤੁਹਾਡੀ ਸ਼ਰਨ ਪੈਂਦੇ ਆ, ਚਰਨੀ ਪੈਂਦੇ ਆ, ਕਿਰਪਾ ਕਰਕੇ ਰੱਖ ਲਓ। ਅਤੇ ਇਸ ਵੇਲੇ ਫਿਰ ਹੁਕਮ ਕੀਤਾ ਸੀ, ਪ੍ਰਣ ਕਰੋ ਅੱਗੇ ਤੋਂ ਕਦੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਹਮਲਾ ਨਹੀਂ ਕਰੋਗੇ ਤਾਂ ਬਖਸ਼ੇ ਜਾਓਗੇ। ਸਾਧ ਸੰਗਤ ਜੀ ਪ੍ਰਣ ਕੀਤਾ ਸੀ ਅੱਗੇ ਤੋਂ ਮੈਂ ਕਦੇ ਹਮਲਾ ਨਹੀਂ ਕਰਾਂਗਾ। ਉਪਰੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਲੰਮੇ ਪੈ ਕਰਕੇ ਆਪਣੇ ਸਰੀਰ ਨੂੰ ਸ਼ਾਂਤ ਕੀਤਾ ਸੀ। ਉਸ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦਾ ਸ਼ਹੀਦੀ ਬੁੰਗਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਪਿਛਲੇ ਪਾਸੇ ਬੈਕ ਸਾਈਡ ਦੇ ਉੱਪਰ ਸਥਿਤ ਹੈ। ਇਹ ਟਕਸਾਲ ਦੇ ਦੂਜੇ ਮੁਖੀ ਹੋਏ ਨੇ। ਇਸੇ ਪ੍ਰਕਾਰ ਟਕਸਾਲ ਦੇ 14ਵੇਂ ਮੁਖੀ ਸਾਧ ਸੰਗਤ ਜੀ ਮਰਦੇ ਮੁਜ਼ਾਹਿਦ ਬਾਬਾ ਏ ਕੌਮ, ਜਿਨ੍ਹਾਂ ਨੂੰ ਕਵੀਆਂ ਨੇ ਆਖਿਆ ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਹੋਏ ਨੇ, ਜਿੱਥੇ ਸਾਧ ਸੰਗਤ ਜੀ ਟਕਸਾਲ ਦੇ ਅੰਦਰ ਗੁਰਮੁਖਾਂ ਦੇ ਜੀਵਨ ਘੜੇ ਜਾਂਦੇ ਨੇ। ਇਸ ਟਕਸਾਲ ਨੇ ਬੇਅੰਤ ਮਹਾਂਪੁਰਖ ਤੇ ਵਿਦਵਾਨ ਪੈਦਾ ਕੀਤੇ ਨੇ। ਸਾਧ ਸੰਗਤ ਜੀ ਤਖਤਾਂ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪੁਰਾਤਨ ਸਮੇਂ ਤੋਂ ਲੈ ਕਰਕੇ ਸਿੰਘ ਸਾਹਿਬ ਟਕਸਾਲ ਦੇ ਪੜੀ ਵਿਦਿਆਰਥੀ ਹੀ ਹੋਇਆ ਕਰਦੇ ਸਨ। ਇੱਥੇ ਵੀ ਇਸ ਪਾਵਨ ਤਖਤ ਤੇ ਸਾਧ ਸੰਗਤ ਜੀ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਟਕਸਾਲ ਦੇ ਸਾਰੇ ਮੁਖੀਆਂ ਦੀ ਬੇਅੰਤ ਭਾਵਨਾ ਰਹੀ। ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਇਸ ਪਾਵਨ ਅਸਥਾਨ ਤੇ ਆਇਆ ਕਰਦੇ, ਮਹੀਨਾ ਮਹੀਨਾ ਦੋ ਦੋ ਮਹੀਨੇ ਇੱਥੇ ਰਹਿਣਾ ਤੇ ਜਿੰਨਾ ਸਮਾਂ ਇੱਥੇ ਰਹਿਣਾ ਤਖਤ ਸਾਹਿਬ ਜੀ ਤੇ ਕਥਾ ਕਰਿਆ ਕਰਦੇ ਸਨ। ਤੇ ਸਾਧ ਸੰਗਤ ਜੀ ਹਜ਼ੂਰ ਸਾਹਿਬ ਜੀ ਦੀ ਧਰਤੀ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖ ਕਦੇ ਪਲੰਘੇ ਤੇ ਇੱਕ ਰਾਤ ਇੱਕ ਦਿਨ ਵੀ ਬਿਰਾਜੇ ਦਾ ਬੈਠੇ ਨਹੀਂ, ਬਚਨ ਕਰਿਆ ਕਰਦੇ ਸਨ। ਇੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਨੇ ਤੇ ਸਤਿਗੁਰਾਂ ਜੀ ਦੀ ਹਜ਼ੂਰੀ ਵਿੱਚ ਅਸੀਂ ਪਲੰਘੇ, ਅਸੀਂ ਬੈੱਡ ਤੇ, ਅਸੀਂ ਮੰਜੇ ਤੇ ਨਹੀਂ ਬੈਠ ਸਕਦੇ। ਭੂਮ ਆਸਣ ਲਗਾ ਕਰਕੇ ਮਹਾਂਪੁਰਖ ਬਿਰਾਜਿਆ ਕਰਦੇ ਸਨ, ਇੰਨੀ ਭਾਵਨਾ ਰੱਖਿਆ ਕਰਦੇ ਸਨ। ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਇੱਥੇ ਆਉਂਦੇ ਰਹੇ, ਕਥਾ ਦੀਆਂ ਹਾਜ਼ਰੀਆਂ ਭਰਦੇ ਰਹੇ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਸ ਪਾਵਨ ਅਸਥਾਨ ਤੇ ਸਾਧ ਸੰਗਤ ਜੀ ਸਿਮਰਨ ਵੀ ਬੜਾ ਕੀਤਾ। ਮਾਤਾ ਸਾਹਿਬ ਜੀਆਂ ਦੇ ਅਸਥਾਨ ਤੇ ਬੇਅੰਤ ਸਮਾਂ ਆਪ ਜੀ ਨੇ ਸਿੰਘਾਂ ਦੇ ਨਾਲ ਰਹਿ ਕਰਕੇ ਵੀ ਸਿਮਰਨ ਕੀਤਾ। ਇਸ ਪ੍ਰਕਾਰ ਸਾਧ ਸੰਗਤ ਜੀ, ਕੁਝ ਸਮਾਂ ਪਹਿਲਾਂ ਮਹਾਂਪੁਰਖ ਗਿਆਨੀ ਹਰਦੀਪ ਸਿੰਘ ਜੀ ਇਸ ਪਾਵਨ ਅਸਥਾਨ ਤੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਂਦੇ ਰਹੇ, ਉਹ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਸਨ, ਸੰਤ ਬਾਬਾ ਕਰਤਾਰ ਸਿੰਘ ਜੀ ਦੇ ਵਿਦਿਆਰਥੀ ਸਨ। ਫਿਰ ਗਿਆਨੀ ਜੰਗਵੀਰ ਸਿੰਘ ਜੀ ਇਸ ਪਾਵਨ ਅਸਥਾਨ ਤੇ ਮੁੱਖ ਕਥਾਵਾਚਕ ਦੀ ਸੇਵਾ ਨਿਭਾਉਂਦੇ ਰਹੇ, ਸਾਧ ਸੰਗਤ ਜੀ ਉਹ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਸਨ। ਹੁਣ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਦਾਸਰੇ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ ਤੇ ਸਾਧ ਸੰਗਤ ਜੀ ਦਾਸ ਵੀ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਮਦਮੀ ਟਕਸਾਲ ਦਾ ਵਿਦਿਆਰਥੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਟਕਸਾਲਾਂ ਚਲਾਈਆਂ, ਦੋ ਟਕਸਾਲਾਂ ਇੱਕ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੇ ਜੋ ਪਹਿਲੇ ਮੁਖੀ ਹੋ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਮੰਨ ਕੇ ਸੇਵਾ ਨਿਭਾਈ ਦਮਦਮੀ ਟਕਸਾਲ, ਦੂਜੀ ਭਾਈ ਮਨੀ ਸਿੰਘ ਸਾਹਿਬ ਜੀ ਦੀ ਅਰਥਾਂ ਦੀ ਟਕਸਾਲ ਸਤੋ ਕੀ ਗਲੀ ਅੰਮ੍ਰਿਤਸਰ ਸਾਹਿਬ ਵਿਖੇ ਚੱਲਦੀ ਹੈ। ਸਾਧ ਸੰਗਤ ਜੀ, ਸਤਿਗੁਰੂ ਕਲਗੀਧਰ ਸਾਹਿਬ ਜੀਆਂ ਦੇ ਮਹਿਲ ਸਾਡੇ ਸਨਮਾਨ ਯੋਗ ਮਾਤਾ ਸੁੰਦਰ ਕੌਰ ਜੀਆਂ ਨੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਥਾਪ ਕਰਕੇ ਭੇਜਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ। ਉੱਥੇ ਭਾਈ ਮਨੀ ਸਿੰਘ ਸਾਹਿਬ ਜੀ ਜਿੱਥੇ ਸੱਚਖੰਡ ਸਾਹਿਬ ਜੀ ਦੀ ਵੱਡੀ ਭਾਰੀ ਸੇਵਾ ਨਿਭਾਇਆ ਕਰਦੇ ਸਨ ਨਾ, ਉੱਥੇ ਸੰਗਤਾਂ ਨੂੰ ਸਾਧ ਸੰਗਤ ਜੀ ਕਥਾ ਕਰਕੇ ਸਰਵਣ ਕਰਾਇਆ ਕਰਦੇ, ਸਿੰਘਾਂ ਨੂੰ ਅੱਗੇ ਸੰਥਿਆ ਤੇ ਅਰਥ ਪੜਾਇਆ ਕਰਦੇ ਸਨ। ਇਵੇਂ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਟਕਸਾਲਾਂ ਚਲਾਈਆਂ, ਜਿਨ੍ਹਾਂ ਟਕਸਾਲਾਂ ਦੇ ਅੰਦਰ ਸਾਧ ਸੰਗਤ ਜੀ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਨੇ ਨਾ, ਬੈਲ ਬੁੱਧੀ ਵਾਲਾ ਵੀ ਆ ਜਾਵੇ ਤੇ ਮਹਾਂ ਵੱਡਾ ਭਾਰੀ ਵਿਦਵਾਨ ਬਣ ਜਾਵੇਗਾ। ਐਸੀਆਂ ਦਾਤਾਂ ਨੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਵੀ ਟਕਸਾਲਾਂ ਚਲਾਈਆਂ, ਜਿਨ੍ਹਾਂ ਦੇ ਵਿੱਚ ਗੁਰਸਿੱਖਾਂ ਦੇ ਜੀਵਨ ਘੜੇ ਜਾਂਦੇ ਨੇ। ਸਾਧ ਸੰਗਤ ਜੀ, ਗੁਰਬਾਣੀ ਦੇ ਸ਼ੁੱਧ ਅੱਖਰ ਬ੍ਰਹਮ ਗਿਆਨ ਦੀ ਵਿੱਦਿਆ ਇਹ ਬ੍ਰਹਮ ਬਾਣੀ ਪੜ੍ਹਾਈ ਜਾਂਦੀ ਹੈ, ਜੋ ਧੁਰਕੀ ਬਾਣੀ ਹੈ, ਅਕਾਲੀ ਬਾਣੀ ਹੈ, ਦਰਗਾਹੀ ਬਾਣੀ ਹੈ, ਬਾਣੀਆਂ ਸਰ ਬਾਣੀ ਹੈ, ਸੱਚ ਕੀ ਬਾਣੀ ਹੈ, ਇਹ ਧੁਰਕੀ ਬਾਣੀ ਹੈ। ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ, ਕੀਰਤਨ ਸਿਖਾਇਆ ਜਾਂਦਾ, ਕਥਾ ਵਿਖਿਆਨ ਸਿਖਾਏ ਜਾਂਦੇ ਨੇ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਗਤ ਦੀ ਕਲਿਆਣ ਵਾਸਤੇ ਵੱਡੇ ਭਾਰੀ ਪਰ ਉਪਕਾਰ ਕੀਤੇ ਨੇ। ਰਹੋ ਵਿਚਾਰ, ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਬਚਨ ਉਚਾਰਨ ਕਰ ਰਹੇ ਨੇ। ਹਰ ਗੁਰਮੁਖ ਘੜ ਟਕਸਾਲ, ਭਾਈ ਹਰੀ ਪਰਮੇਸ਼ਰ ਜੀ ਦੇ ਗੁਣ ਗਾਇਨ ਕਰਨ ਵਾਲੇ ਜਿਹੜੇ ਗੁਰਮੁਖ ਜਨ ਨੇ ਨਾ, ਉਹਨਾਂ ਦੇ ਨਾਲ ਮਿਲ ਕਰਕੇ ਸਤ ਸੰਗਤ ਵਿੱਚ ਨਾਮ ਨੂੰ ਜਪਣਾ ਕਰ। ਸਤ ਸੰਗਤ ਰੂਪੀ ਟਕਸਾਲ ਵਿੱਚ ਬੈਠ ਕਰਕੇ ਹਰ ਜਸ ਸਰਵਣ ਕਰੋਗੇ ਤੇ ਜਪਣਾ ਕਰੋਗੇ ਸਤਨਾਮ
1: ਸ੍ਰੀ ਵਾਹਿਗੁਰੂ।
0: ਤੇ ਜਿਵੇਂ ਰਾਜਿਆਂ ਦੀਆਂ ਟਕਸਾਲਾਂ ਵਿੱਚ ਸਿੱਕੇ ਘੜੇ ਜਾਂਦੇ ਨੇ ਨਾ, ਸਤ ਸੰਗਤ ਰੂਪੀ ਟਕਸਾਲ ਵਿੱਚ ਭਾਈ ਤੁਹਾਡੇ ਜੀਵਨ ਘੜੇ ਜਾਣਗੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਵਿਕਾਰ ਨੇ ਉਹ ਛੁੱਟ ਜਾਣਗੇ। ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦੇ ਧਾਰਨੀ ਹੋ ਜਾਵੋਗੇ। ਤੇ ਜਿਹੜੇ ਸਿੱਕੇ ਘੜੇ ਜਾਂਦੇ ਨੇ ਨਾ, ਸਾਧ ਸੰਗਤ ਜੀ ਜਿਹੜੇ ਤੇ ਹੁੰਦੇ ਨੇ ਖੋਟੇ ਖੋਟੇ ਸਟੀ ਹੈ ਬਾਹਰ ਵਾਰ, ਖਜ਼ਾਨੇ ਚੋਂ ਬਾਹਰ ਸੁੱਟ ਦਿੱਤੇ ਜਾਂਦੇ ਨੇ, ਇਹ ਨਿਕੰਮੇ ਕਿਸੇ ਕੰਮ ਦੇ ਨਹੀਂ। ਤੇ ਜਿਹੜੇ ਸਿੱਕੇ ਸਾਧ ਸੰਗਤ ਜੀ ਘੜੇ ਜਾਂਦੇ ਨੇ ਸੱਚੀ ਘਾੜਤ ਵਾਲੇ ਸਚਿਆਰਾਂ ਦੁਆਰਾ, ਉਹਨਾਂ ਨੂੰ ਫਿਰ ਰਾਜੇ ਦੇ ਕੋਸ਼, ਰਾਜੇ ਦੇ ਖਜ਼ਾਨੇ ਵਿੱਚ ਪਾਇਆ ਜਾਂਦਾ ਹੈ। ਤੇ ਜਿਹੜੇ ਸਤ ਸੰਗਤ ਵਿੱਚ ਆ ਕਰਕੇ ਕਦੇ ਖੋਟੇ ਜੀਵਨ ਵਾਲੇ ਬੈਠਦੇ ਹੀ ਨਹੀਂ, ਉਹ ਤੇ ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਵਿੱਚੋਂ ਦਰਗਾਹ ਦੇ ਨਿਬੇੜੇ ਅਨੁਸਾਰ ਬਾਹਰ ਸੁੱਟ ਦਿੱਤੇ ਜਾਂਦੇ ਨੇ 84 ਲੱਖ ਜੂਨੀਆਂ ਦੇ ਗੇੜਿਆਂ ਦੇ ਅੰਦਰ। ਤੇ ਜਿਨ੍ਹਾਂ ਦੇ ਜੀਵਨ ਸਤ ਸੰਗਤ ਰੂਪੀ ਟਕਸਾਲ ਦੇ ਅੰਦਰ ਘੜੇ ਜਾਂਦੇ ਨੇ ਨਾ, ਜਿਹੜੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸਚਿਆਰ ਸਿੱਖ ਸਤਿਗੁਰੂ ਜੀ ਦੇ ਕੋਲ ਸਤ ਸੰਗਤ ਵਿੱਚ ਬੈਠਦੇ ਨੇ, ਫਿਰ ਉਹਨਾਂ ਦੇ ਜੀਵਨ ਘੜੇ ਜਾਂਦੇ ਨੇ। ਤੇ ਜਿਨ੍ਹਾਂ ਦੇ ਜੀਵਨ ਘੜੇ ਜਾਂਦੇ ਨੇ, ਨਿਰਵਿਕਾਰ ਜੀਵਨ ਹੋ ਗਏ, ਖੁਟਿਆਈ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਨਿਕਲ ਗਈ, ਸ਼ੁੱਧਤਾ ਜਿਨ੍ਹਾਂ ਦੇ ਜੀਵਨ ਵਿੱਚ ਆ ਗਈ, ਸੱਚਿਆਂ ਸਿੱਖਿਆਂ ਵਾਂਗੂ ਜਿਹੜੇ ਘੜੇ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸੱਚਖੰਡ ਰੂਪੀ ਖਜ਼ਾਨੇ ਵਿੱਚ ਪਾ ਲੈਂਦੇ ਨੇ, ਆਪਣੇ ਸਰੂਪ ਰੂਪ ਖਜ਼ਾਨੇ ਦੇ ਵਿੱਚ ਹੀ ਪਾ ਲੈਂਦੇ ਨੇ, ਆਪਣੇ ਅੰਦਰ ਹੀ ਇਹ ਭੇਦ ਕਰ ਲੈਂਦੇ ਨੇ। ਸਾਧ ਸੰਗਤ ਜੀ ਐਸੀਆਂ ਬਖਸ਼ਿਸ਼ਾਂ ਵਾਹਿਗੁਰੂ ਜੀ ਕਰਦੇ ਨੇ, ਜਿਵੇਂ ਨਦੀਆਂ ਨਾਲਿਆਂ ਸਾਰਿਆਂ ਦਾ ਜਲ ਸਮੁੰਦਰ ਵਿੱਚ ਲੀਨ ਹੁੰਦਾ, ਸਮੁੰਦਰ ਰੂਪ ਹੋ ਜਾਂਦਾ ਨਾ, ਇਵੇਂ ਸਾਰੇ ਗੁਰਮੁਖ ਜਨ ਉੱਚੇ ਸੁੱਚੇ ਜੀਵਨ ਵਾਲੇ ਸਿਮਰਨ ਕਰਕੇ ਵਾਹਿਗੁਰੂ ਜੀ ਦੇ ਅੰਦਰ ਲੀਨ ਹੁੰਦੇ ਨੇ, ਤੇ ਹਰ ਜਨ ਦੀ ਏਕ ਹੈ ਵਾਲੀ ਅਵਸਥਾ ਨੂੰ ਪਾਉਂਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਹਰ ਗੁਰਮੁਖ ਘੜ ਟਕਸਾਲ, ਹਰੀ ਪਰਮੇਸ਼ਰ ਜੀ ਦੀ ਜਿੱਥੇ ਵਡਿਆਈ ਸੋਭਾ ਹੁੰਦੀ ਹੈ, ਉੱਥੇ ਸਤਸੰਗਤ ਰੂਪੀ ਟਕਸਾਲ ਦੇ ਅੰਦਰ ਗੁਰਮੁਖਾਂ ਦੀ ਸੋਭਤ ਵਿੱਚ ਬੈਠ ਤੇਰਾ ਜੀਵਨ ਘੜਿਆ ਜਾਵੇਗਾ। ਤੇ ਬੇਨਤੀਆਂ ਕਰਦੇ ਰਹਿਣਾ, ਹਰੀ ਪਰਮੇਸ਼ਰ ਜੀ ਹੋ ਹੋ, ਦੋਵੇਂ ਪਾਠ ਅਲੱਗ ਅਲੱਗ ਨੇ, ਹੋਣਾ ਕਰੋ ਮਹਾਰਾਜ ਸਾਡੇ ਤੇ ਕਿਰਪਾਲੂ, ਹੋਣਾ ਕਰੋ ਹੋ। ਜਿਵੇਂ ਪਹਿਲਾਂ ਆਪ ਜੀ ਗੁਰਮੁਖਾਂ ਸੰਤਾਂ ਭਗਤਾਂ ਤੇ ਕਿਰਪਾਲੂ ਹੁੰਦੇ ਰਹੇ ਹੋ ਨਾ, ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ, ਮਹਾਰਾਜ ਹੁਣ ਕਲਯੁਗ ਦੇ ਸਮੇਂ ਵਿੱਚ ਸਾਡੇ ਉੱਪਰ ਵੀ ਕਿਰਪਾਲੂ ਹੋਣਾ ਕਰੋ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਗੁਣ ਅਗਮ ਅਗੋਚਰ,
0: ਮਹਾਰਾਜ ਸਤ ਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਜੀ ਦੇ ਕਿਵੇਂ ਗੁਣ ਕਥਨ ਕਰਨੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਐਵੇਂ ਗੁਣ ਕਥਨ ਕਰਨੇ ਨੇ, ਵਾਹਿਗੁਰੂ ਜੀ ਜਿਹੜੇ ਆਪ ਜੀਆਂ ਦੇ ਗੁਣ ਨੇ ਨਾ, ਉਹ ਅਗਮ ਅਗੋਚਰ ਨੇ, ਆਪ ਜੀ ਗੁਣ ਗੁਣਾਂ ਦੇ ਸਾਗਰ ਹੋ, ਫਿਰ ਮਨ ਕਰਕੇ ਅਗਮ, ਇੰਦਰੀਆਂ ਕਰਕੇ ਅਗੋਚਰ ਹੋ, ਮਨ ਕਰਕੇ ਵੀ ਆਪ ਜੀ ਤੱਕ ਪਹੁੰਚ ਨਹੀਂ ਹੁੰਦੀ, ਇੰਦਰੀਆਂ ਕਰਕੇ ਅਵਿਸ਼ੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੀ ਇੱਕ ਵਿਚਾਰੀ ਜ਼ੁਬਾਨ, ਇੱਕ ਜੀਭ, ਇੱਕ ਵਾਕ ਇੰਦਰਾ, ਇੱਕ ਜਿਹਵਾ ਆਪ ਜੀ ਦੇ ਕਿੰਨੇ ਕੁ ਗੁਣ ਕਥਨ ਕਰ ਸਕਦੀ ਏ, ਜਿੱਥੇ ਸਹਿਸ ਫਨੀ ਸੇਖ ਅੰਤ ਨਾ ਜਾਣੈ। ਹਜ਼ਾਰ ਫੰਨਾ ਵਾਲਾ ਸ਼ੇਸ਼ ਨਾਗ 2000 ਫੰਨਾ ਦੇ ਨਾਲ ਨਵ ਤਨ ਨਾਮ ਜਪਹਿ ਦਿਨ ਰਾਤੀ, ਰਾਤ ਦਿਨ ਆਪ ਜੀ ਦੇ ਨਵੇਂ ਤੋਂ ਨਵੇਂ ਨਾਮ ਲੈਂਦਾ ਤੇ ਨਾਮਾਂ ਦਾ ਹੀ ਅੰਤ ਨਹੀਂ ਪਾ ਸਕਿਆ। ਅਸੀਂ ਉੱਥੇ ਇੱਕ ਜ਼ੁਬਾਨ ਦੇ ਨਾਲ ਆਪ ਜੀ ਦੇ ਕਿੰਨੇ ਕੁ ਗੁਣ ਕਥਨ ਕਰਨਾ ਕਰੀਏ। ਮਹਾਰਾਜ ਅਗਮ ਅਗੋਚਰ ਜੀ, ਜੀਭ ਸਾਡੀ ਬੜੀ ਨਿਕੰਮੀ, ਬੜੀ ਤੁਸ਼ ਹੈ, ਆਪ ਜੀ ਦੇ ਗੁਣ ਬਹੁਤਿਆਂ ਤੋਂ ਬਹੁਤੇ ਅਗਮ ਅਪਾਰ ਹਨ।
1: ਰਾਮ ਰਾਮ ਰਾਮ ਲਾਲ,
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਰਾਮ ਸਤਯੁਗ ਦੇ ਸਮੇਂ ਦੇ ਅੰਦਰ ਵੀ ਵਿਆਪਕ ਰੂਪ ਸੀ, ਰਾਮ ਤ੍ਰੇਤੇ ਯੁੱਗ ਦੇ ਵਿੱਚ ਵੀ ਵਿਆਪਕ ਰੂਪ ਸੀ, ਰਾਮ ਸੋ ਦੁਆਪਰ ਯੁੱਗ ਦੇ ਵਿੱਚ ਵੀ ਰਾਮ ਰਮੇ ਹੋਏ ਵਿਆਪਕ ਰੂਪ ਸੀ। ਲਾਲ ਹੇ ਪਿਆਰੇ, ਹੁਣ ਕਲਯੁੱਗ ਦੇ ਸਮੇਂ ਦੇ ਅੰਦਰ ਵੀ ਆਪ ਰਾਮ ਵਿਆਪਕ ਰੂਪ ਹੋ। ਰਾਮ ਰਾਮ ਰਾਮ ਰਾਮ, ਮਹਾਰਾਜ ਜੀ ਸਾਡੇ ਤੇ ਕਿਰਪਾਲਤਾ ਕਰੋ, ਮਨ ਕਰਕੇ ਵੀ ਆਪ ਜੀ ਦੇ ਸਰਬ ਵਿਆਪੀ ਜੀ ਨਾਮ ਨੂੰ ਜਪੀਏ, ਤਨ ਕਰਕੇ ਵੀ ਨਾਮ ਨੂੰ ਜਪੀਏ, ਬਾਣੀ ਕਰਕੇ ਵੀ ਨਾਮ ਨੂੰ ਜਪੀਏ, ਤੇ ਆਤਮਾ ਕਰਕੇ ਵੀ ਆਪ ਜੀ ਦੇ ਨਾਮ ਨੂੰ ਜਪੀਏ। ਚਾਰ ਵਾਰ ਰਾਮ ਰਾਮ ਆਇਆ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਬਚਪਨ ਵਿੱਚ ਵੀ ਆਪ ਜੀ ਦੇ ਨਾਮ ਦੇ ਰਸੀਏ ਬਣੇ ਰਹੀਏ, ਚਾਰੇ ਅਵਸਥਾ ਵਿੱਚ ਆਪ ਜੀ ਦਾ ਨਾਮ ਨਾ ਭੁੱਲੇ। ਬਚਪਨ ਵਿੱਚ ਵੀ ਅਜੋ ਬਚਪਨ ਵਾਲੇ ਨੇ ਆਪ ਜੀ ਦੇ ਨਾਮ ਨੂੰ ਜਪਦੇ ਰਹਿਣ, ਜਵਾਨੀ ਵਾਲੇ ਜਵਾਨੀ ਵਿੱਚ ਜਪਦੇ ਰਹਿਣ, ਤੀਜੀ ਅਵਸਥਾ ਪ੍ਰੌਢਿਆ, ਪ੍ਰੌਢਿਆ ਅਵਸਥਾ ਅਧਗੜ ਦੀ ਅਵਸਥਾ ਜਿਸ ਨੂੰ ਕਿਹਾ ਜਾਂਦਾ ਹੈ, ਪ੍ਰੌਢਿਆ ਅਵਸਥਾ ਵਾਲੇ ਜਪਦੇ ਰਹਿਣ ਤੇ ਬੁਢਾਪੇ ਵਾਲੇ ਵੀ ਆਪ ਜੀ ਨੂੰ ਜਪਦੇ ਰਹਿਣ। ਮਹਾਰਾਜ ਇਹ ਚਾਰੇ ਹੀ ਅਵਸਥਾ ਵਾਲੇ ਪ੍ਰਾਣੀਆਂ ਦੇ ਨਾਲ ਮਿਲ ਕਰਕੇ ਸਤ ਸੰਗਤ ਦੇ ਵਿੱਚ ਪਿਆਰੇ ਪਰਮੇਸ਼ਰ ਜੀ

0: ਸੱਚੇ ਪਾਤਸ਼ਾਹ ਜੀ ਜਿਹੜੀ ਆਪ ਜੀ ਦੀ ਕਥਾ ਹੈ ਨਾ ਉਹ ਅਕਥ ਕਥਾ ਹੈ, ਅਸੀਂ ਜੀਏ ਮਨ ਕਰਕੇ ਚਾਹੀਏ ਨਾ ਕਥਨ ਕਰੀਏ, ਆਪ ਜੀ ਦੇ ਸਮੁੱਚੇ ਗੁਣਾਂ ਦੀ ਸਮੱਗਰ ਕਥਾ ਨੂੰ ਅਸੀਂ ਕਥਨ ਨਹੀਂ ਕਰ ਸਕਦੇ। ਮਹਾਰਾਜ ਇਹ ਜਿਹੜੀ ਸਾਡੇ ਕਥਨ ਤੋਂ ਰਹਿਤ ਕਥਾ ਹੈ ਨਾ, ਇਸ ਨੂੰ ਤੂੰ ਤੂੰ ਤੂੰ ਹੀ ਜਾਣ ਹੈ। ਪਹਿਲੇ ਸਮੇਂ ਵਿੱਚ ਵੀ ਤੁਸੀਂ ਆਪ ਹੀ ਜਾਣਦੇ ਸੀ, ਹੁਣ ਵੀ ਆਪਣੀ ਕਥਾ ਨੂੰ ਮਹਿਮਾ ਨੂੰ ਤੁਸੀਂ ਆਪ ਹੀ ਜਾਣਦੇ ਹੋ, ਆਪਣੀ ਇਕੱਥ ਕਥਾ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਵੀ ਤੁਸੀਂ ਆਪ ਹੀ ਜਾਣਨੇ ਵਾਲੇ ਹੋਵੋਗੇ।
1: ਹਰ ਜਪ ਭਾਈ ਨਿਹਾਲ ਨਿਹਾਲ ਨਿਹਾਲ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸਤਸੰਗਤ ਦੇ ਨਾਲ ਮਿਲ ਕਰਕੇ ਜਗਿਆਸੂ ਇਸਤਰੀ ਆਪ ਜੀ ਦੇ ਨਾਮ ਨੂੰ ਜਪਣੇ ਵਾਲੀ ਹੋਈ ਹਾਂ ਤੇ ਨਾਮ ਨੂੰ ਜਪ ਕਰਕੇ ਨਿਹਾਲ ਮਨ ਕਰਕੇ ਨਿਹਾਲ ਹੋਈ ਹਾਂ, ਨਿਹਾਲ ਤਨ ਕਰਕੇ ਨਿਹਾਲ ਹੋਈ ਹਾਂ, ਨਿਹਾਲ ਬਾਣੀ ਕਰਕੇ ਵੀ ਨਿਹਾਲ ਹੋਈ ਹਾਂ। ਮਹਾਰਾਜ ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਸਤਸੰਗਤ ਦੁਆਰਾ ਜਪਿਆ ਨਾ, ਉਹ ਪਹਿਲੇ ਯੁੱਗਾਂ ਵਿੱਚ ਵੀ ਨਿਹਾਲ ਹੁੰਦੇ ਰਹੇ, ਹੁਣ ਵੀ ਨਿਹਾਲ ਦੁੱਖਾਂ ਤੋਂ ਰਹਿਤ ਹੋਏ ਨੇ, ਆਉਣ ਵਾਲੇ ਯੁੱਗਾਂ ਦੇ ਵਿੱਚ ਵੀ ਨਿਹਾਲ ਸਦਾ ਦੁੱਖਾਂ ਤੋਂ ਰਹਿਤ ਹੁੰਦੇ ਰਹਿਣਗੇ।
1: ਹਰ ਪ੍ਰਾਨ ਸਖਾ ਸਵਾਮੀ ਹਰ ਮੀਤਾ।
0: ਹੇ ਹਰੀ ਮਿੱਤਰ ਜੀ, ਆਪ ਜੀ ਸਾਡੇ ਪ੍ਰਾਣਾਂ ਦੇ ਸਖਾ ਰੂਪ, ਮਨ ਬਾਣੀ ਸਰੀਰ ਦੇ ਸਾਡੇ ਮਾਲਕ, ਮਹਾਰਾਜ ਲੋਕ ਦੇ ਮਿੱਤਰ ਤੇ ਪਰਲੋਕ ਦੇ ਸਖਾ ਆਪ ਹੋ ਪ੍ਰੀਤਮ ਜੀਓ।
1: ਮੇਰੇ ਮਨ ਤਨ ਜੀਹ ਹਰ ਹਰੇ ਹਰੇ।
0: ਮਹਾਰਾਜ ਮੈਂ ਆਪਣੇ ਤਨ ਦੇ ਨਾਲ ਵੀ ਆਪ ਜੀ ਦੇ ਹਰੇ ਹਰੇ ਪਰਮੇਸ਼ਰ ਜੀ ਆਪ ਜੀ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ, ਤਨ ਦੇ ਨਾਲ ਵੀ ਆਪ ਜੀ ਦੇ ਗੁਣ ਗਾਉਂਦਾ ਹਾਂ। ਜੀਹ ਨਾਮ ਰਸਨਾ ਦਾ ਜ਼ੁਬਾਨ ਦਾ, ਹਰੀ ਪਰਮੇਸ਼ਰ ਜੀ ਰਸਨਾ ਦੇ ਨਾਲ ਵੀ ਸਭਨਾ ਦੇ ਤਾਈ ਹਰਿਆ ਭਰਿਆ ਕਰਨੇ ਵਾਲੇ ਪਰਮੇਸ਼ਰ ਜੀ ਆਪ ਜੀ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ। ਹੇ ਸਰਬ ਵਿਆਪੀ ਰਾਮ ਪਰਮੇਸ਼ਰ ਜੀ, ਆਪ ਜੀਆਂ ਦਾ ਅੰਮ੍ਰਿਤ ਨਾਮ ਹੀ ਮੇਰੇ ਵਾਸਤੇ ਧਨ ਰੋਕੜੀ ਹੈ, ਮੇਰਾ ਕੈਸ਼ ਮੇਰੀ ਨਕਦੀ, ਮੇਰਾ ਧਨ ਆਪ ਜੀ ਦਾ ਨਾਮ ਹੈ, ਤੇ ਮਹਾਰਾਜ ਹਾਥੀ ਘੋੜੇ ਰੂਪੀ ਮਾਲ ਵੀ ਮੇਰਾ ਆਪ ਜੀ ਦਾ ਅੰਮ੍ਰਿਤ ਨਾਮ ਹੀ ਹੈ।
1: ਭਾਗ ਤਿੰਨ ਲਿਓ ਰੀ ਸੁਹਾ।
0: ਮਹਾਰਾਜ ਜੀ ਕਿਰਪਾਲਤਾ ਕਰਕੇ ਦੱਸੋ ਕਿੰਨਾ ਜਗਿਆਸੂ ਰੂਪ ਇਸਤਰੀਆਂ ਨੂੰ ਪਤੀ ਪਰਮੇਸ਼ਰ ਜੀ ਮਿਲੇ ਨੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਾ ਕੋ ਭਾਗ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਰੀ ਭਾਗ ਨੇ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਲਿਖੇ ਹੋਏ। ਤਿੰਨ ਲਿਓ ਰੀ ਸੁਹਾਗ, ਹੇ ਜਗਿਆਸੂ ਰੂਪ ਇਸਤਰੀ ਜਾਣ ਲੈਣਾ ਕਰ, ਉਹਨਾਂ ਨੇ ਸੁਹਾਗ ਰੂਪ ਵਿੱਚ ਪਤੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ। ਸੁਹਾਗ ਨਾਮ ਆਨੰਦ ਦਾ, ਆਨੰਦ ਸਰੂਪ ਪਰਮੇਸ਼ਰ ਜੀ ਨੂੰ ਤਿੰਨਾਂ ਨੇ ਪ੍ਰਾਪਤ ਕਰ ਲਿਆ ਹੈ।
1: ਹਰ ਹਰ ਹਰੇ ਗੁਣ ਗਾਵਾ ਗੁਰਮਤ।
0: ਭਾਈ ਉਹ ਹਰੀ ਪਰਮੇਸ਼ਰ ਜੀ ਦੇ ਹਰ ਵੇਲੇ ਗੁਣਾਂ ਨੂੰ ਗਾਉਂਦੇ ਨੇ, ਜਿਹੜੇ ਪਰਮੇਸ਼ਰ ਜੀ ਪਹਿਲਾਂ ਵੀ ਜੀਵਾਂ ਨੂੰ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਰਿਆ ਭਰਿਆ ਕਰਨੇ ਵਾਲੇ ਸਨ, ਹੁਣ ਵੀ ਹਰਿਆ ਭਰਿਆ ਕਰਨ ਵਾਲੇ ਨੇ, ਅੱਗੇ ਵੀ ਹਰਿਆ ਭਰਿਆ ਕਰਨ ਵਾਲੇ ਹੀ ਰਹਿਣਗੇ। ਜਿਹੜੇ ਪਰਮੇਸ਼ਰ ਜੀ ਹਰੇ ਆਪਣੇ ਪਿਆਰਿਆਂ ਦੇ ਦੁੱਖਾਂ ਨੂੰ ਪਹਿਲਾਂ ਵੀ ਹਰੇ ਹਰ ਲੈਂਦੇ, ਨਾਸ਼ ਕਰ ਲੈਂਦੇ ਸਨ, ਕਰ ਦਿੰਦੇ ਸਨ, ਹਰੇ ਹੁਣ ਵੀ ਨਾਸ਼ ਕਰ ਦਿੰਦੇ ਨੇ, ਹਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਣਾਂ ਨੂੰ ਨਾਸ਼ ਕਰਦੇ ਰਹਿਣਗੇ। ਵਾਹਿਗੁਰੂ ਜੀ ਦੇ ਪਿਆਰੇ ਗੁਣ ਗਾਵੈ, ਐਸੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ ਗੁਰੂ ਕੀ ਸਿੱਖਿਆ ਦੁਆਰਾ।
1: ਬਲ ਬਲੇ ਹਾਂ ਬਲ ਬਲੇ।
0: ਅਸੀਂ ਐਸੇ ਪਰਮੇਸ਼ਰ ਜੀ ਤੋਂ ਮਨ ਤਨ ਕਰਕੇ ਪਹਿਲਾਂ ਵੀ ਕੁਰਬਾਨ ਜਾਂਦੇ ਸੀ, ਹੁਣ ਵੀ ਕੁਰਬਾਨ ਜਾਂਦੇ ਹਾਂ, ਐਸੇ ਪਰਮੇਸ਼ਰ ਜੀ ਤੋਂ ਹੁਣ ਵੀ ਕੁਰਬਾਨ ਜਾਂਦੇ ਹਾਂ, ਅੱਗੇ ਵੀ ਸਦਾ ਮਨ ਤਨ ਕਰਕੇ ਬਲਿਹਾਰ ਕੁਰਬਾਨ ਹੀ ਜਾਣਾ ਕਰਾਂਗੇ।
1: ਨਾਨਕ ਹਰ ਜਪ ਭਾਈ ਨਿਹਾਲ ਨਿਹਾਲ ਨਿਹਾਲ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਫਰਮਾਵਣਾ ਕਰਦੇ ਨੇ। ਭਾਈ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਿਸ ਕਿਸੇ ਨੇ ਜਦੋਂ ਕਦੋਂ ਜਿਸ ਜਿਸ ਯੁੱਗ ਦੇ ਅੰਦਰ ਵੀ ਜਪਿਆ ਨਾ, ਜਿਨ੍ਹਾਂ ਨੇ ਪਹਿਲਾਂ ਜਪਿਆ ਸੀ ਉਹ ਵੀ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ, ਜਿਹੜੇ ਹੁਣ ਜਪ ਰਹੇ ਨੇ ਦੁੱਖਾਂ ਤੋਂ ਰਹਿਤ ਹੋ ਗਏ ਨੇ, ਜਿਹੜੇ ਅੱਗੇ ਜਪਣਗੇ ਦੁੱਖਾਂ ਤੋਂ ਰਹਿਤ ਹੀ ਹੁੰਦੇ ਰਹਿਣਗੇ। ਉਹ ਮਨ ਕਰਕੇ ਵੀ ਨਿਹਾਲ ਹੋ ਗਏ, ਤਨ ਕਰਕੇ ਵੀ ਨਿਹਾਲ ਹੋ ਗਏ, ਅਤੇ ਬਾਣੀ ਕਰਕੇ ਵੀ ਨਿਹਾਲ ਹੋ ਗਏ, ਉਹਨਾਂ ਦੀਆਂ ਤਿੰਨੇ ਕੁਲਾਂ ਨਿਹਾਲ ਹੋ ਗਈਆਂ। ਤਿੰਨੇ ਕੁਲਾਂ ਕਿਹੜੀਆਂ ਜੀ? ਨਾਨਕਿਆਂ ਦੀ, ਦਾਦਕਿਆਂ ਦੀ ਅਤੇ ਸਹੁਰਿਆਂ ਦੀ, ਜਿਹੜੇ ਨਾਮ ਦੇ ਰਸੀਏ ਨੇ। ਸੱਤ ਕੁਲਾਂ ਨਿਹਾਲ ਹੋ ਗਈਆਂ ਨਾਨਕਿਆਂ ਦੀਆਂ, ਸੱਤ ਕੁਲਾਂ ਨਿਹਾਲ ਹੋ ਗਈਆਂ ਦਾਦਕਿਆਂ ਦੀਆਂ, ਤੇ ਸੱਤ ਕੁਲਾਂ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਈਆਂ ਤਿੰਨਾਂ ਦੇ ਸਹੁਰਿਆਂ ਦੀਆਂ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਣਾ ਕੀਤਾ ਹੈ। ਭਾਈ ਐਸਾ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਪ੍ਰਤਾਪ ਹੈ, ਜਿਹੜੇ ਜਪਦੇ ਨੇ ਸਹਿਤ ਕੁਲਾਂ ਦੇ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ ਜੀ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਆ ਤੇ ਸਾਧ ਸੰਗਤ ਜੀ ਨਾਮ ਜਪਣ ਤੋਂ ਪਹਿਲਾਂ ਲੈਣ ਤੋਂ ਪਹਿਲਾਂ ਨਾਮ ਪ੍ਰਾਪਤ ਕਰਨਾ ਪੈਂਦਾ ਨਾ ਸਤਿਗੁਰੂ ਜੀ ਤੋਂ ਤੇ ਸਤਿਗੁਰੂ ਜੀ ਤੋਂ ਨਾਮ ਪ੍ਰਾਪਤ ਕਰਨੇ ਦੀ ਇਹ ਵਿਧੀ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਣਾਈ ਹੈ। ਖੰਡੇ ਦੀ ਪਾਹੁਲ ਪੰਜਾਂ ਤੋਂ ਲੈਣੀ ਤੇ ਖੰਡੇ ਦੀ ਪਾਹੁਲ ਛੱਕ ਕਰਕੇ ਪੰਜ ਪਿਆਰਿਆਂ ਦੇ ਪਾਸੋਂ ਗੁਰਮੰਤਰ ਮੂਲ ਮੰਤਰ ਨਾਮ ਪ੍ਰਾਪਤ ਕਰਨਾ ਹੈ। ਖੰਡੇ ਕੀ ਪਾਹੁਲ ਸ਼ੁਭਤਾ ਰਹੋ ਬਨਹੋ ਖਾਲਸਾ ਭਰਮ ਨਿਵਾਰ ਰਹੋ। ਅੱਜ ਤਖਤ ਸਾਹਿਬ ਜੀ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਮਰਿਆਦਾ ਦੇ ਅਨੁਸਾਰ ਖੰਡੇ ਦੀ ਪਾਹੁਲ ਅੰਮ੍ਰਿਤ ਤਿਆਰ ਕਰਨਗੇ। ਜਿਹੜੇ ਸਾਬਤ ਸੂਰਤ ਨੇ, ਜਿਹਨਾਂ ਦੇ ਭਾਗ ਜਾਗੇ ਨੇ, ਜੋ ਸਤਿਗੁਰੂ ਜੀ ਦੀਆਂ ਸਪੁੱਤਰੀਆਂ ਤੇ ਸਪੁੱਤਰ ਬਣਨਾ ਚਾਹੁੰਦੇ ਨੇ, ਜੋ 84 ਲੱਖ ਜੂਨੀਆਂ ਦੇ ਗੇੜਿਆਂ ਵਿੱਚ ਨਹੀਂ ਜਾਣਾ ਚਾਹੁੰਦੇ, ਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚ ਫਸ ਕਰਕੇ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਚਾਹੁੰਦੇ, ਜੋ ਕਾਲ ਦਾ ਗ੍ਰਾਸ ਕਾਲ ਦੀ ਫਾਹੀ ਨਹੀਂ ਬਣਨਾ ਚਾਹੁੰਦੇ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਛਕਣਾ ਕਰੋ। ਸਤਿਗੁਰੂ ਜੀ ਦੇ ਘਰ ਵਿੱਚ ਜਨਮ ਹੋਵੇਗਾ ਤੇ ਜਨਮ ਮਰਨ ਮਿੱਟ ਜਾਵੇਗਾ। ਸਤਿਗੁਰ ਕਾ ਜਨਮੇ ਗਵਨ ਮਿਟਾਇਆ। ਸਨ ਕੇਸੀ ਇਸ਼ਨਾਨ ਕਰਕੇ ਪੰਜ ਕਕਾਰਾਂ ਦੇ ਧਾਰਨੀ ਹੋ ਕਰਕੇ 11:15 ਤਖ਼ਤ ਸਾਹਿਬ ਜੀ ਤੇ ਪੁੱਜੋ। ਪੰਜ ਪਿਆਰੇ ਸਿੰਘ ਸਾਹਿਬਾਨਾਂ ਜੀ ਦੇ ਅੰਦਰ ਵਰਤ ਕਰਕੇ ਸਰਬਤ ਸਥਾਨਾਂ ਤੇ ਆਪ ਗੁਰੂ ਕਲਗੀਧਰ ਸਾਹਿਬ ਜੀ ਅੰਮ੍ਰਿਤ ਛਕਾਉਂਦੇ ਨੇ ਅੰਮ੍ਰਿਤ ਅਭਿਲਾਖੀਆਂ ਦੇ ਤਾਈਂ। ਸੋ ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛਕ ਕਰਕੇ ਨਾਮ ਦੇ ਧਾਰਨੀ ਹੋਵੋ, ਨਾਮ ਨੂੰ ਪ੍ਰਾਪਤ ਕਰੋ ਤੇ ਸਾਧ ਸੰਗਤ ਜੀ ਜਿਸ ਅੰਮ੍ਰਿਤ ਨਾਮ ਨੂੰ ਜਪ ਕਰਕੇ ਸਦਾ ਸਦਾ ਤੋਂ ਜੀਵ ਤਰਦੇ ਰਹੇ ਨੇ, ਤਰ ਰਹੇ ਨੇ ਤੇ ਤਰਦੇ ਰਹਿਣਗੇ। ਸੋ ਸਾਧ ਸੰਗਤ ਜੀ ਜਿਹੜੇ ਸਾਬਤ ਸੂਰਤ ਨੇ, ਜਿਹੜੇ ਨਸ਼ਿਆਂ ਦਾ ਸੇਵਨ ਨਹੀਂ ਕਰਦੇ, ਸਾਰੇ ਆ ਕਰਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਪੁੱਜ ਕਰਕੇ ਖੰਡੇ ਕੀ ਪਾਹੁਲ ਸ਼ੁਭ ਧਾਰਨ ਕਰਨਾ ਕਰੋ ਜੀ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਬੇਨਤੀਆਂ ਕਰੀਏ। ਸਾਹਿਬ ਜੀ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਸਾਡੇ ਤਾਈਂ ਅੰਮ੍ਰਿਤਮਈ ਬਚਨਾਂ ਨੂੰ ਕਥਨ ਅਤੇ ਸਰਵਣ ਕਰਵਾਇਆ ਹੈ ਨਾ, ਕਿਰਪਾਲਤਾ ਕਰਕੇ ਉਪਦੇਸ਼ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਧੰਨ ਸਤਿਗੁਰ ਦੇਵ ਪਿਤਾ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਿਆਹ ਪੁਰਬ ਦੀਆਂ, ਫਿਰ ਤੋਂ ਸਮੁੱਚੇ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੀ ਮਾਨਵਤਾ, ਸਮੁੱਚੀ ਲੋਕਾਈ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਪਾਵਨ ਗੁਰੂ ਉਪਦੇਸ਼ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਹੁਕਮਲ ਹਰਿ ਗਜ ਗਦ ਹਾਵਿ ਭੂਤ ਦਾਰਿ ਕਿਦੂ ਆਮਸਾਨ ਬਸ ਕਰਿਓ ਈ ਕਰਤ ਹੈ ਗੁਗੂ ਮਟ ਬਸ ਲਗੇ ਡੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੋਨ ਸਾਦਈ ਮਰਤ ਹੈ ਬਿੰਦ ਕੇ ਸਦਯਤਾ ਹੀ ਜਕੀ ਬਡਈਆ ਦੇਤ ਬੰਦਰਾ ਸਦੀਵ ਪਾਏ ਨੰਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਗਿਆਨ ਕੇ ਬਿਹੀਨ ਛੀਨ ਕੈਸ ਕੈ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭ ਦੂਤਾ ਧਾਰੀ ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ ਤੇ ਤੁਕਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਪੰਛੀ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡੇ ਗਿਆਨੀ ਤਿੰਨੋ ਜਾਨੀ ਪੈ ਬਖਾਨੀ ਨਾਹੇ ਐਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਬੂਮ ਕੇ ਬਸਈਅਤ ਆਹ ਬੂਚਰੀ ਗਜਈਆ ਕਹਿ ਨਭ ਕੇ ਉਡਈਆ ਸੋ ਜਰਈਆ ਕਹਿ ਬਖਾਨੀਐ ਫਲ ਕੇ ਬਸਈਅਤ ਆਹ ਬਾਂਦਰੀ ਗਜਈਆ ਕਹਿ ਆਦਿਸ ਫਿਰਈਆ ਤਤ ਭੂਤ ਕੇ ਪਛਾਨੀਐ ਜਲ ਕੇ ਤਰਈਆ ਕੋ ਗੰਗੇਰੀ ਸੀ ਗਹਤ ਜਗ ਆਗ ਕੇ ਬਚਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਅਤ ਆਹ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਵ ਕੌਲ ਜੇਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤ ਕੋ ਬੇਦ ਪਾਵੇ ਪੂਜਤ ਨ ਤਾਹੇ ਜਾ ਕੇ ਰੱਖ ਰਹੀਅਤ ਹੈ ਵਿਸਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤਿ ਸਚੇ ਵੱਡੇ ਬ੍ਰਹਮਚਾਰੀ ਧਿਆਨ

ਆਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਦਰ ਵਿਦਿਆ ਕਹੂੰ ਤੰਦਰ ਸਾਰੰਗ ਕਹੂੰ ਜੰਦਰ ਜੀਤੰ ਕਹੂੰ ਸ਼ਸਤਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਬਿੰਗਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇ ਜਵਾਖਿਆ ਕਹੂੰ ਬੇਦਰੀ ਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਵੀਰ ਵਿਦਿਆ ਭੂਤੰ ਪ੍ਰਭਾ ਹੋ ਕਹੂੰ ਛੈਲ ਛਾਲਾ ਧਰੇ ਛਤਰਧਾਰੀ ਕਹੂੰ ਰਾਜ ਸਾਜੰਗ ਦੇ ਰਾਜਾਧਿਕਾਰੀ ਨਮੋ

ਬਾਤ ਨਹੀਂ ਸਤਰ ਮਿੱਤਰ ਜਿਹ ਨੇਹ ਗੇਹ ਨਹੀਂ ਜਿਹਨ ਚਿੱਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਵੇਖ ਜਿਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿੱਤਰ ਮਾਤ ਜਿਹ ਨਾਮ ਥਾਮ ਨਹੀਂ ਵਰਗ ਵਿਆਦ ਜਿਹ ਰੋਗ ਸੋਗ ਨਹੀਂ ਸਤਰ ਸਾਧ ਜਿਹ ਤਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਤਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਵਿਆਲ ਕੱਟਿਓ ਨ ਅੰਗ ਅੱਛਾ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਵੇਦ ਜਿਹ ਅਲਖ ਰੂਪ ਕਥਤ ਕਤੇਬ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅੱਛਾ ਅਤੋਲ ਜਿਹ ਧਿਆਨ ਕਾਜ ਮੁੰਜਨ ਅਨੰਤ ਕਈ

ਸਰਬ ਸਬਦ ਪਤਾਰ ਕੇ ਦਰ ਜਾਨੀਏ ਜਹ ਜੋਤ ਸੇਸ ਨਾਮ ਸਹੰਸ ਫਰਣ ਨੇਤ ਪੂਰਨ ਹੋਤ ਸੋਤ ਸੋਤ ਹਟੇ ਸਮੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਸਕੇ ਮਹਾਗਵ

ਪਾਰ, ਹਰ ਹਰ ਥਕੇ ਸਭੈ ਨਹੀਂ ਪਾਈਏ ਤਹਿ ਪਾਰ। ਨਾਰਦ ਆਦਿਕ ਬੇਦ ਬਿਆਸਕ ਮੁਨ ਮਹਾਨ ਅਨੰਤ, ਧਿਆਇ ਧਿਆਇ ਥਕੇ ਸਭੈ ਕਰ ਕੋਟ ਕਸ਼ਟ ਦੁਰੰਤ। ਗਾਏ ਗਾਏ ਥਕੇ ਗੰਧਰਵ ਨਾਚ ਪਛੜ ਪਾਰ, ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ। ਤਵਾ ਪ੍ਰਸਾਦ ਦੋਹਰਾ।

Good night.

Good night.

Thank you.

Não!

Bye.

ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ। ਟੁੱਕ ਦਮ ਕਰਾਰੀ ਜੋ ਪਰੋ ਹਾਜ਼ਰ ਹਜ਼ੂਰ ਖੁਦਾਏ, ਜਿੱਧਰ ਵੀ ਵੇਖਦੇ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ। ਇਹ ਭਾਵਨਾ ਹੈ ਖਾਲਸਾ ਜੀ। ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਪਾਵਨ ਅੱਜ ਵਿਵਾਹ ਗੁਰਪੁਰਬ ਹੈ। ਆਪ ਜੀ ਨੇ ਪਾਵਨ ਕਥਾ ਅੰਮ੍ਰਿਤ ਵੇਲੇ ਸਰਵਨ ਕੀਤੀ ਹੈ। ਹੁਣ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਜੋਤੀ ਜੋਤ ਸਮਾਉਂਦੇ ਨੇ ਭਾਈ, ਜੋਤੀ ਜੋਤ ਰਲੀ ਮਹਾਰਾਜ, ਆਪ ਜੀ ਦੀ ਕਿਰਪਾ ਦੇ ਨਾਲ ਜਿਵੇਂ ਸੂਰਜ ਦੀ ਕਿਰਨ ਮਿਲ ਜਾਵੇ ਤੇ ਜਲ ਦਾ ਜਲ ਹੋ ਜਾਂਦਾ ਹੈ, ਜਿਵੇਂ ਪਹਾੜਾਂ ਦੇ ਵਿੱਚ ਵਾਹਿਗੁਰੂ ਜੀ ਉਹ ਬਰਫ਼ ਹੁੰਦੀ ਹੈ, ਇਤਿਆਦਿਕ ਜਦੋਂ ਸੂਰਜ ਆਪਣਾ ਵੇਗ ਵਿਖਾਉਂਦਾ ਹੈ ਉਹ ਬਰਫ਼ ਪਿਘਲ ਕਰਕੇ ਪਾਣੀ ਦੇ ਰੂਪ ਵਿੱਚ ਆ ਜਾਂਦੀ ਹੈ, ਜਲ ਕਾ ਜਲ ਹੂਆ ਰਾਮ। ਇਸੇ ਪ੍ਰਕਾਰ ਵਾਹਿਗੁਰੂ ਜਿਹੜੇ ਤੇਰੇ ਭਜਨੀਕ ਪੁਰਸ਼ ਹੋਇਆ ਕਰਦੇ ਹਨ ਉਹਨਾਂ ਨੂੰ ਆਪ ਜੀ ਮਾਤ ਲੋਕ ਵਿੱਚ ਭੇਜਦੇ ਤਾਂ ਹੋ ਪਰ ਆਖਰ ਨੂੰ ਆਪਣੇ ਵਿੱਚ ਲਿਵਲੀਨ ਕਰ ਲੈਂਦੇ ਹੋ। ਧੰਨ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਪ ਐਸੀ ਕੌਤਕ ਵਰਤਾਈ ਹੈ। ਜਿਹੜੇ ਭਾਈ ਲਹਿਣਾ ਜੀ ਤ੍ਰਿਹਣ ਸਨ, ਤ੍ਰਿਹਣ ਜਾਤ ਤੋਂ ਭਾਈ ਲਹਿਣਾ ਜੀ ਚੱਲ ਕਰਕੇ ਆਏ, ਜਿਨ੍ਹਾਂ ਨੂੰ ਆਪ ਜੀ ਨੇ ਅੰਗਦ ਅੰਗ ਦੇ ਨਾਲ ਸ਼ੋਭਨੀਕ ਹੋਣ ਵਾਲਾ ਨਾਮ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕੀਤਾ। ਸਮਾਂ ਆਇਆ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਉੱਚੀ ਸੁੱਚੀ ਸੇਵਾ ਨੇ ਇੰਨਾ ਕੁ ਦਿਲ ਜਿੱਤ ਲਿਆ, ਇੰਨਾ ਕੁ ਮਨ ਅੰਦਰ ਟਿਕਾਊ ਹੈ ਕਿ ਭਾਈ ਲਹਿਣੇ ਨੇ ਸਤਿਗੁਰਾਂ ਦੇ ਦਰ ਤੋਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਨੂੰ ਲੈ ਲਿਆ। ਸੋ ਸਮਾਂ ਆਇਆ ਗੁਰਦੇਵ ਜੀਆਂ ਨੇ ਪਾਵਨ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਦੋਂ ਸਤਿਗੁਰੂ ਜੀ ਮਹਾਰਾਜ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਆਏ ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਸੁਣਨ ਦੀ ਮਨ ਅੰਦਰ ਲਾਲਸਾ ਹੈ, ਉੱਥੇ ਭੱਲਿਆਂ ਕੇ ਸ਼੍ਰੀ ਅਮਰਦਾਸ ਵੀ ਆਏ, ਭਾਵ ਭੱਲਿਆਂ ਦੀ ਕੁੱਲ ਦੇ ਵਿੱਚੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵੀ ਚੱਲ ਕਰਕੇ ਆਏ ਹਨ। ਉੱਥੇ ਹੋਰ ਗੁਰੂ ਕੇ ਨਾਨਾ ਪ੍ਰਕਾਰ ਦੇ ਸੇਵਕ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਚੱਲ ਕਰਕੇ ਆ ਰਹੇ ਨੇ। ਮਹਾਰਾਜ ਭਜਨ ਕੀਤਾ, ਜਿਹੜੇ ਗੁਰੂ ਕੇ ਪਿਆਰੇ ਸਿੱਖ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਜਨਮ ਤੋਂ ਲੈ ਕਰਕੇ ਅਖੀਰ ਜੋਤੀ ਜੋਤ ਤਾਂ ਹੀ ਪਤਾ ਹੋਵੇ, ਭਾਈ ਸਾਡੇ ਕੋਲ ਚੱਲ ਕਰਕੇ ਆਵੇ। ਔਰ ਭਾਈ ਬਾਲਾ ਜੀ ਦੇ ਤਾਂ ਹੀ ਇਹ ਬਚਨ ਪਹੁੰਚਿਆ, ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਜੋਤ ਦੂਜੀ ਜੋਤ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵਿੱਚ ਬਿਰਾਜਿਤ ਹੈ, ਕਿਉਂਕਿ ਖਾਲਸਾ ਜੀ ਗੁਰਦੇਵ ਸਾਹਿਬ ਜੀ ਕਿਤੇ ਜਾਂਦੇ ਨਹੀਂ, ਗੁਰੂ ਕਲਗੀਧਰ ਸਾਹਿਬ ਜੀ ਵੀ ਕਿਤੇ ਗਏ ਨਹੀਂ। ਮਹਾਰਾਜ ਆਪ ਜੀ ਸਥੂਲ ਤੋਂ ਸੂਖਸ਼ਮ, ਸੂਖਸ਼ਮ ਤੋਂ ਵਾਹਿਗੁਰੂ ਜੀਓ, ਆਪ ਜੀ ਨਿਰਗੁਣਤਾ ਦੇ ਵਿੱਚ ਆ ਜਾਂਦੇ ਹੋ, ਆਪ ਜੀ ਐਸੀ ਅਸਚਰਜ ਕੌਤਕ ਵਰਤਾ ਖੇਡ ਵਰਤਾਉਂਦੇ ਹੋ, ਜਦੋਂ ਆਪ ਜੀ ਨੂੰ ਕੋਈ ਗੁਰੂ ਕਾ ਪਿਆਰਾ ਸਿੱਖ ਭਾਵਨਾ ਦੇ ਨਾਲ ਯਾਦ ਕਰੇ ਆਪ ਜੀ ਸਨਮੁਖ ਹੋ ਖੜਦੇ ਹੋ। ਸੋ ਐਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਆਰੇ ਭਾਈ ਬਾਲਾ ਸਾਹਿਬ ਜੀ ਨੇ ਆਖਿਆ, ਕਿਉਂ ਨਾ ਮੈਂ ਜਾਵਾਂ, ਜਾ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਤਿਹਾਸ ਸੁਣਾਵਾਂ। ਭਾਵਨਾ ਦੇ ਨਾਲ ਚੱਲ ਪਏ ਹਨ, ਜਾ ਕਰਕੇ ਜਦੋਂ ਦਰਸ਼ਨ ਕੀਤੇ ਨੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਅਤੇ ਦਰਸ਼ਨ ਪਰਸਿਆ, ਗੁਰੂ ਕੈ ਜਨਮ ਮਰਨ ਦੁੱਖ ਜਾਏ, ਜੰਮਨ ਮਰਨ ਜੈਸੇ ਦੁੱਖ ਵੀ ਚਲੇ ਜਾਂਦੇ ਨੇ। ਖਾਲਸਾ ਜੀ ਇਹ ਗੁਰੂ ਦੇ ਦਰਸ਼ਨਾਂ ਦੀ ਮਹਾਨਤਾ ਹੈ। ਜਦੋਂ ਦਰਸ਼ਨ ਕਰਦੇ ਨੇ ਆਖਿਆ, ਸਾਹਿਬ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਪਤਾ ਹੈ, ਪਰ ਜਿਹੜੇ ਜਨਮ ਦੇ ਕੌਤਕ ਨੇ ਉਹ ਵਧੇਰੇ ਨਹੀਂ ਮੈਂ ਜਾਣਦਾ, ਪਰ ਜੇ ਆਪ ਜੀ ਕਿਰਪਾ ਕਰੋ ਤੇ ਆਪਾਂ ਗੁਰੂ ਨਾਨਕ ਸਾਹਿਬ ਜੀਆਂ ਦੀ ਜਿਹੜੀ ਜਨਮ ਪੱਤਰੀ ਹੈ ਨਾ ਉਹ ਮੰਗਵਾ ਲੈਂਦੇ ਹਾਂ। ਬਚਨ ਹੋਇਆ ਜਿਹੜੇ ਭਾਈ ਲਾਲਾ ਪੰਨੂ ਸਨ, ਗੁਰਦੇਵ ਜੀ ਨੇ ਹੁਕਮ ਕੀਤਾ, ਜਾਓ ਇਹਨਾਂ ਦੇ ਨਾਲ ਚਲੇ ਜਾਓ। ਜਾ ਕਰਕੇ ਆਪ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ, ਬਾਬਾ ਕਲਿਆਣ ਜੀ ਭਾਈ ਕਾਲੂ ਜੀ ਤਾਂ ਸੱਚਖੰਡ ਗਮਨ ਕਰ ਗਏ, ਪਰ ਉਹਨਾਂ ਦੇ ਭਰਾਤਾ ਬਾਬਾ ਲਾਲੂ ਜੀ ਭਾਵ ਬਾਬਾ ਲਾਲ ਚੰਦ ਸਾਹਿਬ ਜੀ ਸੁਸ਼ੋਭਿਤ ਹਨ, ਭਾਵ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਾਚਾ ਜੀ, ਉਹਨਾਂ ਨੂੰ ਜਾ ਕਰਕੇ ਬੇਨਤੀ ਕਰੋ ਅਤੇ ਜਨਮ ਪੱਤਰੀ ਲੈ ਕਰਕੇ ਆਓ। ਇਵੇਂ ਹੋਇਆ ਭਾਈ ਜਨਮ ਪੱਤਰੀ ਲੈਣ ਲਈ ਗਏ, ਉੱਥੇ ਭਾਵਨਾ ਨਾਲ ਸਨਮਿਰ ਬਚਨ ਕੀਤੇ, ਬੇਨਤੀ ਕੀਤੀ ਔਰ ਜਨਮ ਪੱਤਰੀ ਦੀ ਪ੍ਰਾਪਤੀ ਹੋਈ। ਭਾਈ ਲਾਲੂ ਜੀ ਭਾਈ ਲਾਲ ਚੰਦ ਸਾਹਿਬ ਜੀਆਂ ਨੇ ਭਾਵ
ਨਾਰੀਅਲ ਤੇ 5 ਪੈਸੇ ਵੀ ਨਾਲ ਦੇ ਕਰਕੇ ਭੇਜਿਆ। ਆਖਿਆ ਮੇਰੇ ਗੁਰੂ ਨਾਨਕ ਜੀ ਦੀ ਜਿਹੜੀ ਦੂਜੀ ਜੋਤ ਹੈ, ਦੂਜਾ ਪਾਵਨ ਇਹ ਬਦਨ ਸਰੀਰ ਹੈ, ਇਹਨੂੰ ਜਾ ਕਰਕੇ ਮੇਰੇ ਵੱਲੋਂ ਵੰਦਨਾ ਕਰਨੀ ਹੈ ਭਾਈ। ਸੋ ਵਸਤੂਆਂ ਲੈ ਕਰਕੇ ਗੁਰੂ ਕੇ ਪਿਆਰੇ ਖਡੂਰ ਸਾਹਿਬ ਪਹੁੰਚੇ। ਆ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਭਾਵਨਾ ਦੇ ਨਾਲ, ਔਰ ਮਹਾਰਾਜ ਜੀ ਦੇ ਦਰਸ਼ਨ ਕਰਕੇ ਖਾਲਸਾ ਜੀ ਰੂਹਾਨੀਅਤ ਪਰੀ ਠੰਡ ਮਿਲਦੀ ਹੈ। ਇਹ ਇੱਕ ਨਿੱਘਾ ਆਨੰਦ ਹੈ ਗੁਰੂ ਦੀ ਸ਼ਰਨ ਦੇ ਵਿੱਚ ਔਰ ਗੁਰੂ ਦੇ ਦਰਸ਼ਨਾਂ ਦੇ ਵਿੱਚ ਪਾਈ। ਜਿਵੇਂ ਖਾਲਸਾ ਜੀ ਸੁਦਾਮਾ ਭਗਤ ਮਨ ਵਿੱਚ ਚਾਹ ਆਇਆ, ਮੇਰਾ ਸੁਆਮੀ ਕ੍ਰਿਸ਼ਨ ਮੁਨਾਰ ਹੈ, ਜੇ ਦਰਸ਼ਨ ਕਰਾਂ ਤੇ ਮੇਰਾ ਪਿਆਰ ਹੈ, ਜੇ ਦਰਸ਼ਨ ਕਰਕੇ ਹਿਰਦੇ ਨੂੰ ਠੰਡਕ ਮਿਲੇ ਐਸਾ ਗੁਰੂ ਧਾਰ ਹੈ, ਜੇ ਮੈਂ ਜਾ ਕਰਕੇ ਉਹਦੇ ਦਰਸ਼ਨ ਕਰ ਲਵਾਂ ਤੇ ਮੇਰੇ ਮਨ ਨੂੰ ਠੰਡਕ ਮਿਲੇਗੀ। ਅੱਗੋਂ ਕ੍ਰਿਸ਼ਨ ਜੀ ਨੂੰ ਵੀ ਇਹ ਭਾਸ ਪ੍ਰਾਪਤ ਹੋਈ ਕਿ ਮੇਰਾ ਭਗਤ ਚੱਲ ਕਰਕੇ ਆ ਰਿਹਾ ਹੈ। ਕਹਿੰਦੇ ਆਪਣੇ ਸਿੰਘਾਸਨ ਨੂੰ ਛੱਡ ਕਰਕੇ, ਹਰੀ ਸਿੰਘਾਸਨ ਛੱਡ ਦਿੱਤਾ, ਜਾ ਸੁਦਾਮੇ ਨੂੰ ਮਿਲਿਆ। ਸੁਦਾਮੇ ਭਗਤ ਨੂੰ ਜਾ ਕਰਕੇ ਮਿਲੇ ਤੇ ਗੱਲ ਨਾ ਲਾ ਲਿਆ, ਇਹ ਗੁਰੂ ਦਾ ਬਿਰਧ ਹੈ। ਗੁਰੂ ਆਪਣੇ ਸਿੱਖਾਂ ਨੂੰ ਗਲਵਕੜੀ ਵਿੱਚ ਲੈ ਲੈਂਦਾ ਹੈ। ਸੋ ਭਾਈ ਇਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਸ ਭਾਈ ਬਾਲਾ ਜੀ ਚੱਲ ਕਰਕੇ ਆਏ, ਔਰ ਜਨਮ ਪੱਤਰੀ ਸੰਸਕ੍ਰਿਤ ਦੀ ਭਾਸ਼ਾ ਵਿੱਚ ਸੀ, ਔਰ ਮਹਾਰਾਜ ਕਹਿੰਦੇ ਕੋਈ ਗੁਰੂ ਕਾ ਪਿਆਰਾ ਬੁਲਾ ਕਰਕੇ ਲਿਆਓ ਜਿਹੜਾ ਇਸ ਜਨਮ ਪੱਤਰੀ ਨੂੰ ਸੁਣਾ ਸਕੇ। ਸੋ ਇੱਕ ਬੜਾ ਹੀ ਪਿਆਰਾ ਭਾਈ ਪੈੜਾ ਮੁੱਖਾ ਉਹ ਗੁਰੂ ਦੀ ਸ਼ਰਨ ਵਿੱਚ ਆਇਆ। ਮਹਾਰਾਜ ਜੀ ਨੇ ਉਹਨੂੰ ਆਖਿਆ ਭਾਈ ਸਾਨੂੰ ਗੁਰੂ ਨਾਨਕ ਜੀ ਦੀ ਸਿਫਤ ਸੁਣਾਓ। ਜਦੋਂ ਪੜ੍ਹ ਕਰਕੇ ਸੁਣਾਇਆ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਜਨਮ ਦੇ ਕੌਤਕ ਖੇਡਾਂ ਸੁਣੀਆਂ, ਖਾਲਸਾ ਜੀ ਹਿਰਦਾ ਬੜਾ ਠੰਡਕ ਠਾਰ ਹੋ ਪਿਆ। ਜਿਹੜਾ ਵੇਗ ਸੰਸਾਰ ਦੇ ਵਿਸ਼ਿਆਂ ਦਾ ਬੜਾ ਤੇਜ਼ੀ ਨਾਲ ਵਹਿ ਰਿਹਾ ਸੀ, ਖਾਲਸਾ ਜੀ ਮੱਧਮ ਹੋ ਗਿਆ। ਸੰਗਤ ਦੇ ਹਿਰਦੇ ਨੂੰ ਖਾਲਸਾ ਜੀ ਉਹ ਚਾਓ ਆ ਗਿਆ। ਸੋ ਸੰਗਤ ਵਿੱਚ ਗੁਰੂ ਕੇ ਪਿਆਰੇ ਸੇਵਕ ਜਦੋਂ ਸਜੇ ਹੋਏ ਹਨ, ਉਹਨਾਂ ਸੇਵਕਾਂ ਦੀ ਬਾਬਤ ਜਾਂ ਪਹਿਲੀ ਪਾਵਨ ਕਥਾ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਬੜੇ ਹੀ ਪ੍ਰੇਮ ਦੇ ਨਾਲ, ਬੜੇ ਹੀ ਪਿਆਰ ਦੇ ਨਾਲ, ਬੜੀ ਹੀ ਪਿਆਰੀ ਸਤਿਕਾਰੀ ਰਸਨਾ ਗਿਆਨੀ ਜੀ ਗਿਆਨੀ ਤਨਵੀਰ ਸਿੰਘ ਜੀ ਦੇ ਪਾਸੋਂ ਆਪ ਜੀ ਨੇ ਸਰਵਨ ਕੀਤੀ ਹੈ। ਆਓ ਜਿਹੜੀ ਪਾਵਨ ਅਗਲੀ ਕਥਾ ਹੈ, ਬੜੇ ਪ੍ਰੇਮ ਦੇ ਨਾਲ ਮਨੋਬਲ ਬਿਰਤੀ ਨੂੰ ਇਕਾਗਰ ਕਰਦੇ ਹੋਏ ਹਿਰਦੇ ਨੂੰ ਚਾਉ ਰੂਪ ਵਿੱਚ ਲੈ ਜਾਈਏ, ਕਿਉਂਕਿ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੌਤਕ ਸੁਣਨ ਜਾ ਰਹੇ ਹਾਂ। ਮਹਾਰਾਜ ਜੀ ਨੇ ਜੋ ਧਰਤੀ ਨੂੰ ਠੰਡਕ ਠਾਰ ਕੀਤਾ, ਇਹ ਪਾਵਨ ਇਤਿਹਾਸ ਦੀ ਜਿਹੜੀ ਜਾਂਚ ਹੈ ਇਹਨੂੰ ਜਾਣਨ ਦੇ ਲਈ ਬੜੇ ਚਾਉ ਦੇ ਨਾਲ, ਪ੍ਰੇਮ ਦੇ ਨਾਲ ਆਪਣੇ ਮਨ ਨੂੰ ਇਕਾਗਰ

0: ਹਾਂ ਭਾਈ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਗਤ ਵਿੱਚ ਨਾ, ਜਿੱਥੇ ਹੋਰ ਗੁਰੂ ਕੇ ਪਿਆਰੇ ਸਿੱਖ ਸਜੇ ਹੋਏ ਹਨ ਨਾ, ਉੱਥੇ ਮਹਾਰਾਜ ਜੀ ਦੇ ਕੋਲ ਇੱਕ ਬੁੱਢਾ ਬਜ਼ੁਰਗ ਅਵਸਥਾ ਵਾਲਾ ਤੱਤਵੇਤਾ, ਉੱਤਮ ਤੱਤਵੇਤਾ। ਖਾਲਸਾ ਜੀ, ਤੱਤਵੇਤਿਆਂ ਦੀਆਂ ਕਈ ਨਿਸ਼ਾਨੀਆਂ ਹਨ, ਪਰ ਇਹ ਜਿਹੜੇ ਤੱਤਵੇਤੇ ਹਨ ਇਹ ਨਿਰਮਲਤਾ ਦੇ ਮਾਲਕ ਹਨ। ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਤਿੰਨ ਕੋ ਕਿਆ ਉਪਦੇਸੀਏ, ਜਿਨ ਗੁਰੂ ਨਾਨਕ ਉਪਦੇਓ, ਜਿਨ੍ਹਾਂ ਨੂੰ ਗੁਰੂ ਨਾਨਕ ਜੀ ਨੇ ਉਪਦੇਸ਼ ਦਿੱਤਾ ਹੈ। ਇਹ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ। ਅੱਠ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨੇ, ਛੇ ਗੁਰੂ ਸਾਹਿਬਾਨਾਂ ਨੂੰ ਜਿੱਥੇ ਆਪ ਜੀ ਦੇਖਦੇ ਹੋ ਹੱਥੀ ਮਹਾਰਾਜ ਨੇ ਖਿਡਾਇਆ ਹੈ, ਪੰਜਾਂ ਗੁਰੂ ਸਾਹਿਬਾਨਾਂ ਨੂੰ ਹੱਥੀ ਜਿੱਥੇ ਤਿਲਕਤਾ ਜੋਤ ਬਖਸ਼ਿਸ਼ ਕੀਤੀ ਹੈ, ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਵਿੱਚ ਹੀ ਆਇਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਹੱਥੀ ਖਿਡਾਇਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ, ਭਾਵ ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ। ਖਾਲਸਾ ਜੀ, ਬ੍ਰਹਮ ਗਿਆਨਤਾ ਦੀ ਮੂਰਤ, ਇੱਕ ਅੰਤਰਜਾਮਤਾ ਹੁੰਦੀ ਹੈ, ਇੱਕ ਬ੍ਰਹਮ ਗਿਆਨਤਾ ਹੁੰਦੀ ਹੈ। ਭਾਵ ਅੰਤਰਜਾਮੀ ਹੋਣਾ, ਕਿਸੇ ਜੀਵ ਦੇ ਅੰਤਰ ਦੀ ਵਿਧਤਾ ਨੂੰ ਜਾਣ ਲੈਣਾ, ਕਿਸੇ ਜੀਵ ਦੇ ਅੰਤਰ ਦੇ ਖਿਆਲਾਂ ਨੂੰ ਮਾਣ ਲੈਣਾ, ਇਹਨੂੰ ਅਸੀਂ ਅੰਤਰਜਾਮੀ ਆਖਦੇ ਹਾਂ। ਬ੍ਰਹਮ ਗਿਆਨੀ ਭਾਈ, ਹਰੇਕ ਜੀਵ ਦੇ ਵਿੱਚ ਜਿੱਥੇ ਬ੍ਰਹਮ ਹੈ, ਬ੍ਰਹਮ ਦੀ ਸਹਿ ਬ੍ਰਹਮ ਸੁਣੀਐ, ਜਿੱਥੇ ਬ੍ਰਹਮ ਵੇਖਣਾ ਪੈਂਦਾ ਹੈ, ਬ੍ਰਹਮ ਨੂੰ ਚਾਖਣਾ ਪੈਂਦਾ ਹੈ, ਵੇਖਦੇ ਹਾਂ ਦੇਖਦੇ ਹਾਂ, ਉੱਥੇ ਸਾਰੇ ਜੀਵਾਂ ਦੇ ਵਿੱਚ ਬ੍ਰਹਮ ਹੀ ਰੂਪ ਹੋ ਜਾਣਾ ਔਰ ਪੂਰਨ ਬ੍ਰਹਮ ਦਾ ਗਿਆਨ ਹੋ ਜਾਣਾ, ਇਸ ਨੂੰ ਬ੍ਰਹਮ ਗਿਆਨੀ ਆਖਦੇ ਹਾਂ। ਜਿਹਦੇ ਵਿੱਚ ਨਿਮਰਤਾ ਭਾਈ ਏਡੀ ਉੱਚੀ ਹੋ ਜਾਵੇ, ਮੱਧਿਅਮਤਾ ਦੇ ਵਿੱਚ ਖਾਲਸਾ ਜੀਓ ਵੈਰਾਗ ਬੜਾ ਧੀਰਜ ਵਿੱਚ ਆ ਜਾਵੇ, ਖਾਲਸਾ ਜੀਓ ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਵਿੱਚ ਆਇਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਆਪ ਜੀ ਨੇ ਗੁਰੂ ਨਾਨਕ ਜੀ ਦੇ ਦਰ ਦੇ ਵਿੱਚ ਮਹਾਂਭਜਨੀਕ ਸੇਵਾ ਨਿਭਾਈ। ਇੱਕ ਨਿਸ਼ਕਾਮੀ ਸੇਵਾ ਹੁੰਦੀ ਹੈ, ਇੱਕ ਸ਼ਕਾਮੀ ਸੇਵਾ ਹੁੰਦੀ ਹੈ। ਸ਼ਕਾਮ ਭਾਵ ਸਵਾਰਥ ਤੋਂ ਪੈਦਾ ਹੋਈ ਸੇਵਾ, ਮਹਾਰਾਜ ਫਲਾਨਾ ਕੰਮ ਹੋ ਜਾਵੇ, ਆਹ ਫਲਾਨੇ ਸਾਡੇ ਆਹ ਜਿਹੜੇ ਕਾਰਜ ਨੇ ਆਹ ਕਿਰਪਾ ਕਰਕੇ ਕਰ ਦਿਓ, ਇਹ ਸਵਾਰਥੀ ਸ਼ਕਾਮੀ ਸੇਵਾ ਹੈ। ਨਿਸ਼ਕਾਮਤਾ ਮਹਾਰਾਜ ਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਵਿੱਚ ਆਈ। ਸਤਿਗੁਰੂ ਜੀ, ਗੁਰੂ ਨਾਨਕ ਜੀ ਦੇ ਦਰ ਦੇ ਵਿੱਚ ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ, ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੀ ਹੋ ਸਕਦੇ ਨੇ ਭਾਈ, ਹੋਰ ਕੋਈ ਨਹੀਂ। ਮਨ ਅੰਦਰ ਲਾਲਸਾ ਨਹੀਂ ਰੱਖੀ ਕਿ ਮੈਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਵਾਂ, ਜਾਂ ਸਮੇਂ ਸਮੇਂ ਦੇ ਨਾਲ ਸਣੇ ਸਣੇ ਬਹੁ ਗੁਰੂ ਬਦਲ ਗਏ, ਬੜੇ ਸਮੇਂ ਦੇ ਨਾਲ ਦਸਾਂ ਪਾਤਸ਼ਾਹੀਆਂ ਨੇ ਸਰੀਰ ਬਦਲਿਆ, ਇਹ ਨਹੀਂ ਆਇਆ ਮਹਾਰਾਜ ਮੈਂ ਵੀ ਗੁਰਤਾ ਗੱਦੀ 'ਤੇ ਸ਼ੁਭ ਨਹੀਂ ਹੋਵਾਂ, ਇਹ ਗੁਰੂ ਕੇ ਪਿਆਰੇ ਸਿੱਖ ਦੀ ਅਨਮੋਲ ਭਾਵਨਾ ਹੈ। ਸੋ ਸਾਹਿਬ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇੱਕ ਉੱਤਮ ਤੱਤਵੇ ਤੇ ਜਿਹੜੇ ਹਨ,
1: ਮੋਹ ਆਦਿ ਜੋਧਾ ਅਤ ਜੇਤਾ,
0: ਮੋਹ ਆਦਿ ਜੋਧਾ ਜਿੱਤ ਜੇਤਾ, ਜਿਨ੍ਹਾਂ ਨੇ ਮੋਹ ਇਤਿਆਦਿਕ ਨੂੰ ਜਿੱਤਿਆ ਹੋਇਆ ਹੈ ਭਾਈ। ਗੁਰਬਾਣੀ ਆਖਦੀ ਹੈ, ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਖਾਲਸਾ ਜੀ, ਉਹ ਕੌਣ ਗੁਰੂ ਕਾ ਪਿਆਰਾ ਸਿੱਖ ਹੈ

0: ਪਤਾ ਵੀ ਚੱਲਦਾ ਹੈ ਨਾ, ਉਹਨੂੰ ਇੰਝ ਲੱਗਦਾ ਜਿੱਦਾਂ ਫਰ ਘੁੰਮ ਕੇ ਆ ਰਹੇ ਨੇ ਅਤੇ ਕੀ ਕਹਿ ਰਹੇ ਨੇ, ਵਾਹਿਗੁਰੂ ਵਾਹਿਗੁਰੂ। ਜੇਕਰ ਕੋਈ ਗਰੀਬ ਗੁਰੂ ਕਾ ਪਿਆਰਾ ਸਿੱਖ ਕਿਸਾਨ, ਗਰੀਬ ਭਾਵ ਸਥਿਤੀ ਤੌਰ 'ਤੇ ਨਹੀਂ, ਹਿਰਦੇ ਤੋਂ ਗਰੀਬ, ਗੁਰਮੁਖ ਹਿਰਦਾ ਗਰੀਬੀ ਆਵੇ ਵਾਲੀ ਖੇਡ ਅਨੁਸਾਰ, ਕੋਈ ਕਿਸਾਨ ਆਪਣੇ ਘਰ ਦੇ ਵਿੱਚ ਗਊ ਮਾਲ ਲਈ ਪੱਠੇ ਟੁੱਕ ਰਿਹਾ ਨਾ ਟੋਕੇ ਦੇ ਨਾਲ, ਅਤੇ ਜਿਹੜੀ ਟੋਕੇ ਦੀ ਆਵਾਜ਼ ਆਉਂਦੀ ਹੈ ਉਹਨੂੰ ਇੰਝ ਪ੍ਰਤੀਤ ਹੁੰਦਾ ਇਹਦੇ ਵਿੱਚ ਵੀ ਵਾਹਿਗੁਰੂ ਖੁਦਾ ਆਪ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਹੈ। ਇਹ ਗੁਰੂ ਕੇ ਪਿਆਰੇ ਸਿੱਖਾਂ ਦੀ ਭਾਵਨਾ ਹੁੰਦੀ ਹੈ। ਗੁਰਮੁਖੋ, ਜਿਹੜਾ ਗੁਰੂ ਕਾ ਪਿਆਰਾ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਾਂਗ ਹਰ ਰਸ ਰਸ ਵਿੱਚੋਂ, ਹਰ ਕਸ ਕਸ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਲੋਚਨਾ ਕਰੇ, ਐਸਾ ਕੌਣ ਹੋ ਸਕਦਾ ਹੈ ਭਾਈ, ਉਹਨਾਂ ਨੇ ਮੋਹ ਨੂੰ ਮਾਰ ਲਿਆ। ਸਤਿਗੁਰੂ, ਅਸੀਂ ਪਰਿਵਾਰ ਦੇ ਮੋਹ ਦੇ ਵਿੱਚ, ਸੰਸਾਰ ਦੇ ਮੋਹ ਦੇ ਵਿੱਚ ਆਪਣਾ ਆਪਾ ਗਵਾਈ ਜਾ ਰਹੇ ਹਾਂ, ਪਰ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਦੇ ਪਿਆਰੇ ਜਣਾ ਨੇ ਮੋਹ ਨੂੰ ਜਿੱਤ ਲਿਆ ਹੈ। ਮੋਹ ਆਦਿ ਯੋਧਾ ਅਤ ਜੇਤਾ, ਜਿਸ ਯੋਧੇ ਨੇ, ਜਿਵੇਂ ਭਗਤ ਕਲਿਆਣਾ ਗੁਰੂ ਕੀ ਸ਼ਰਨ ਵਿੱਚ ਆਇਆ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਜੇ ਹੋਏ ਹਨ, ਆਖਿਆ ਮਹਾਰਾਜ ਜੇਕਰ ਕੋਈ ਝਗੜਾ ਹੋਵੇ, ਲੜਾਈ ਹੋਵੇ, ਜੰਗ ਹੋਵੇ, ਸਾਹਿਬ ਜੀ ਮੈਂ ਜੰਗ ਦੇ ਮੈਦਾਨ ਵਿੱਚ ਘੋੜੇ 'ਤੇ ਸਵਾਰ ਹੋ ਕਰਕੇ ਆਉ ਜਾਂਦਾ, ਕੋਈ ਮੈਨੂੰ ਰੋਕ ਨਹੀਂ ਸਕਦਾ। ਮਹਾਰਾਜ ਮੇਰੀ ਸ਼ਮਸ਼ੀਰ ਦੇ ਵਾਰ ਨੂੰ ਕੋਈ ਰੋਕਣ ਵਾਲਾ ਸ੍ਰਿਸ਼ਟੀ 'ਤੇ ਨਹੀਂ ਹੋਇਆ। ਐਡੇ ਬਚਨ ਕਰਨ ਵਾਲਾ ਭਾਈ ਕਲਿਆਣਾ, ਭਗਤ ਕਲਿਆਣਾ ਗੁਰਾਂ ਦੀ ਸ਼ਰਨ ਵਿੱਚ ਆਇਆ ਅਤੇ ਗੁਰਦੇਵ ਨੇ ਆਖਿਆ, ਭਗਤ ਕਲਿਆਣਿਆ, ਸੰਸਾਰ ਦੇ ਵੈਰੀਆਂ ਨੂੰ ਤਾਂ ਤੂੰ ਮਾਰ ਦੇਵੇਂਗਾ, ਤੇਗ ਨਾ ਮਾਰ ਦੇਵੇਂਗਾ, ਸ਼ਮਸ਼ੀਰ ਦੇ ਨਾਲ ਮਾਰ ਦੇਵੇਂਗਾ, ਪਰ ਜਿਹੜੇ ਤੇਰੇ ਪੰਜ ਵਿਕਾਰ ਨੇ ਇਹਨਾਂ ਨੂੰ ਕਿੱਦਾਂ ਮਾਰੇਗਾ। ਝੁੱਕ ਗਿਆ, ਗੁਰਾਂ ਦੀ ਸ਼ਰਨ ਵਿੱਚ ਸੀਸ ਟਿਕਾ ਦਿੱਤਾ, ਅੱਖਾਂ ਵਿੱਚੋਂ ਨੀਰ ਵਹਿ ਰਹੇ ਨੇ, ਮਹਾਰਾਜ ਇਹਨਾਂ ਨੂੰ ਕਿਵੇਂ ਜਿੱਤਾਂ, ਕਿਰਪਾ ਕਰੋ ਇਹਨਾਂ ਨੂੰ ਜਿੱਤਣ ਦੀ ਸ਼ਮਤਾ ਆ ਜਾਵੇ। ਇਹ ਗੁਰੂ ਕੇ ਪਿਆਰੇ ਸਿੱਖਾਂ ਦੀ ਹਿਰਦੇ ਦੀ ਭਾਵਨਾ ਹੈ। ਖਾਲਸਾ ਜੀ, ਇਵੇਂ ਮੋਹ ਨੂੰ ਜਿੱਤ ਲੈਣਾ ਖਾਲਸਾ ਜੀ ਸਭ ਤੋਂ ਸਿਰਮੌਰ ਹੀ ਹੈ।
1: ਬਚਨ ਪਾਏ ਗੁਰੂ ਜੋ ਸਿਸ ਬੈਸਾ,
0: ਹਾਂ, ਜਿਹੜੇ ਗੁਰੂ ਕਾ ਬਚਨ ਪਾ ਕਰਕੇ ਗੁਰੂ ਜੀ ਦੇ ਪਾਸ ਸਜੇ ਹੋਏ ਹਨ, ਮਹਾਰਾਜ ਜੀ ਦੀ ਸ਼ਰਨ ਵਿੱਚ ਸਜ ਕਰਕੇ ਗੁਰੂ ਜੀ ਦੀ, ਜਿਵੇਂ ਬਾਲ ਉਮਰ ਵਿੱਚ ਗੁਰਾਂ ਦੀ ਸ਼ਰਨ ਵਿੱਚ ਆਏ, ਜਿਹਨੂੰ ਆਪਾਂ ਅਰਬੀ ਦੇ ਵਿੱਚ ਤਿਫਲੰਗ ਕਹਿ ਦਿੰਦੇ ਹਾਂ, ਤਿਫਲੰਗ ਭਾਵ ਬਾਲਪਨਾ, ਫਿਰ ਖੁਰਦਸਾਲੀ, ਖੁਰਦਸਾਲੀ ਫਾਰਸੀ ਦਾ ਸ਼ਬਦ ਹੈ, ਖੁਰਦਸਾਲੀ ਅਵਸਥਾ ਮੈਂ ਬ੍ਰਹਮ ਗਿਆਨੀ ਬੁੱਢਾ ਹੋਏ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਖੁਰਦਸਾਲੀ ਤਿਫਲੰਗ ਆਰਜਾ ਦੇ ਵਿੱਚ ਹੀ ਗੁਰੂ ਦੀ ਸ਼ਰਨ ਵਿੱਚ ਆ ਗਏ। ਔਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੁੱਛਦੇ ਨੇ, ਭਾਈ ਤੇਰਾ ਨਾਂ ਕੀ ਹੈ? ਬੂੜਾ, ਬੁੱਢਾ। ਮਹਾਰਾਜ ਕਹਿ ਰਹੇ ਨੇ, ਭਾਈ ਤੇਰਾ ਨਾਂ ਬੁੱਢਾ ਹੈ ਨਾ, ਅਤੇ ਲੱਛਣ ਵੀ ਬੁੱਢਿਆਂ ਵਾਲੇ ਨੇ, ਭਾਵ ਇਹ ਕੌਤਕ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜਾ ਵਰਤਾਇਆ, ਅੱਜ ਅਸੀਂ ਜੇਕਰ ਬ੍ਰਹਮ ਗਿਆਨੀਆਂ ਦੇ ਵਿੱਚੋਂ ਸਭ ਤੋਂ ਸਿਰਮੌਰ ਜਾਣਗੇ, ਜਾਂ ਗ੍ਰੰਥੀ ਸਿੰਘਾਂ ਦੇ ਪਿਤਾਮਾ ਗੁਰੂ ਜਾਣਗੇ, ਔਰ ਪੁੱਤਰਾਂ ਦੇ ਦਾਨੀ ਜਾਣਗੇ, ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਸਿਰਮੌਰ ਹਨ। ਸੋ ਬਚਨ ਪਾਏ ਗੁਰੂ ਜੋ ਸਿਸ ਬੈਸਾ, ਮਹਾਰਾਜ ਜੀ ਦਾ ਬਚਨ ਪਾਲ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਬੈਠੇ ਹੋਏ ਹਨ।
1: ਭਾਈਓ ਪਰਮ ਬ੍ਰਿਧਨ ਤਨ ਜੈਸਾ,
0: ਹਾਂ ਭਾਈ, ਇਹਨਾਂ ਦਾ ਜਿਹੜਾ ਤਨ ਹੈ ਨਾ, ਬੜਾ ਬ੍ਰਿਧਨ ਹੋ ਗਿਆ, ਬਜ਼ੁਰਗ ਹੋ ਗਿਆ, ਸਮੇਂ ਦੇ ਨਾਲ ਜਿਹੜਾ ਸਰੀਰ ਸੀ ਉਹ ਬਜ਼ੁਰਗ ਅਵਸਥਾ ਵਿੱਚ ਆ ਗਿਆ। ਸੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹ ਨੇ ਸੰਗਤ ਜੀ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾ ਗੁਰਤਾ ਗੱਦੀ ਗੁਰੂ ਅੰਗਦ ਦੇਵ ਸਾਹਿਬ ਨੂੰ ਬਖਸ਼ਿਸ਼ ਕਰ ਦਿੰਦੇ ਨੇ, ਅਤੇ ਸਤਿਗੁਰੂ ਜੀ ਜਦੋਂ ਸੱਚਖੰਡ ਗਮਨ ਕਰਦੇ ਨੇ, ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਨਾ ਸ਼੍ਰੀ ਖਡੂਰ ਸਾਹਿਬ ਜੀ ਆ ਗਏ, ਅਤੇ ਜਿਹੜੇ ਮਾਤਾ ਜੀ ਸਨ ਉੱਥੇ ਮਾਈ, ਉਹਨਾਂ ਦੇ ਕੋਲ ਆਉਣ ਕਰਕੇ ਨਾ ਟਿਕਾਓ ਰੂਪ ਵਿੱਚ ਇੱਕ ਕਮਰੇ ਵਿੱਚ ਬੈਠ ਗਏ। ਮਹਾਰਾਜ ਕਿਤੇ ਜਾਂਦੇ ਆਉਂਦੇ ਨਹੀਂ ਸਨ, ਸੰਗਤਾਂ ਵਿਰਲਾਪ ਕਰਨ ਲੱਗੀਆਂ, ਬਹਿਬਲਤਾ ਵਿੱਚ ਆ ਗਈਆਂ, ਮਹਾਰਾਜ ਤੁਹਾਡੇ ਦਰਸ਼ਨ ਨਹੀਂ ਹੋ ਰਹੇ, ਅਤੇ ਕਿਰਪਾ ਕਰੋ ਦਰਸ਼ਨ ਦਿਓ। ਉਸ ਵੇਲੇ ਜਦੋਂ ਕੋਈ ਵੀ ਦਰਸ਼ਨ ਦੇਣ ਦੇ ਲਈ ਤਿਆਰ ਨਾ ਹੋਇਆ, ਮਹਾਰਾਜ ਦਰਸ਼ਨ ਨਹੀਂ ਦੇ, ਸੰਗਤ ਨੇ ਆਖਿਆ, ਸਾਨੂੰ ਬ੍ਰਹਮ ਗਿਆਨੀ ਸਾਹਿਬ ਜੀ ਗੁਰੂ ਨਾਨਕ ਜੀ ਨੇ ਆਖਿਆ ਸੀ ਕਿ

ਦੇ ਸਿਰ ਦੀ ਸ਼ਰਨ ਵਿੱਚ ਖੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਦਰਸ਼ਨ ਕਰਵਾਏ। ਬਾਬਾ ਜਦੋਂ ਭਾਰੀ ਦਾਤੂ ਜੀ ਸਾਹਿਬ ਦਾਨੂ ਜੀ ਅਮਰਦਾਸ ਸਾਹਿਬ ਜੀ ਦੇ ਦਾਨੂ ਆਨੰਦਾਰ ਜੀ ਦੀ ਦੇਹ ਦੇ ਵਿੱਚ ਲੱਤ ਮਾਰਦੇ ਨੇ ਨਾ ਜੀ ਇਹ ਵੱਖੀ ਦੇ ਵਿੱਚ ਲੱਤ ਮਾਰਦੇ ਨੇ। ਗੁਰੂ ਅਮਰਦਾਸ ਜੀ ਕੀ ਕਹਿੰਦੇ ਸਾਹਿਬ ਗੁਰੂ ਅਮਰਦਾਸ ਭਲਿਆ ਤੂੰ ਜਵੇਂਦੇ ਨੇ ਲਿਆ ਤੇਰਾ ਸਰੀਰ ਭਜਣ ਕੌਣ ਲੈ ਤੇਰਾ ਸਰੀਰ ਬਜ਼ੁਰਗ ਹੋ ਬੁੱਢੇ ਆ ਭਾਈ ਅਸੀਂ ਸਾਡੇ ਹੱਡ ਪੈਰ ਸਖਤ ਨੇ ਬ੍ਰਹਮ ਗਿਆਨੀ ਬਾਬਾ ਸਾਹਿਬ ਬਚਨ ਕਮਾਵੇ ਸੰਤ ਮੇਰਾ ਬਚਨ ਕਮਾਸਾ ਜੀ ਜੇ ਬਚਨ ਸਾਧਾਂ ਦਾ ਕਮਾਲ ਕਰੇ ਤੋ ਬਚਨ ਸੰਗੁਰ ਪ੍ਰਸਾਦ ਦੀ ਲਹਿ ਕੇ ਸੋ ਕੋ ਗੁਰੂ ਸਾਹਿਬ ਦੇ ਸਾਧ ਕਿਰਪਾ ਦੇ ਨਾਲ ਅਰਜ ਮੰਦੀ ਦੇ ਸਾਧ ਕਿਰਪਾ ਦੇ ਨਾਲ ਅਸੀਂ ਵੀ ਭਾਵਨਾ ਦੇ ਨਾਲ ਗੁਰੂ ਦੀ ਭਾਵਨਾ ਦੇ ਨਾਲ ਗੁਰੂ ਦੇ ਮਹਾਰਾਜ ਗੁਰੂ ਕਰਗੀ ਧਰਮ ਦੀ ਰਾਜ ਸਾਨੂੰ ਸੁਮਤ ਬਖਸ਼ਿਓ ਸਾਨੂੰ ਤੁਹਾਡੇ ਬਚਨ ਤੇ ਪੂਰੇ ਹੋ ਜਾਏ ਸੀ ਤੁਹਾਡੇ ਬਚਨ ਦੇ ਬਿੰਦਾ ਹੁਕਮ ਬਚਨ ਤੁਸੀਂ ਸਾਡੇ ਨਾਲ ਬਿੰਦਾ ਹੁਕਮ ਅਸੀਂ ਉਹਨਾਂ ਦੇ ਪਾਲਣਾ ਦੇ ਕਰੀਏ ਅਸੀਂ ਤੁਹਾਡਾ ਪਾਲਣਾ ਜਿਹੜੇ ਬਚਨ ਤੁਸੀਂ ਸਾਨੂੰ ਬਖਸ਼ਿਸ਼ ਕੀਤੇ ਨੇ ਤੁਸੀਂ ਸੇ ਬਖਸ਼ਿਸ਼ ਗੁਰੂ ਦਾ ਪਿਆਰਾ ਸੇ ਸ਼ਸਤਰੂ ਹੀ ਕਰਨਾ ਸੇ ਹੋਈ ਸ਼ਸਤਰ ਹੀ ਉਹਦੇ ਬਚਨਾਂ ਨੂੰ ਹਿਰਦੇ ਅੰਦਰ ਵਸਾ ਦੇ ਬਚਨਾਂ ਨੂੰ ਹਿਰਦੇ ਅੰਦਰ ਵਸਾ ਕੇ ਪਾਤਸ਼ਾਹਾਂ ਨੂੰ ਸਾਵੇਂ ਦੁਰਾ ਗੱਦੀ ਦੀ ਮਰਿਆਦਾ ਨਿਭਾਉਣ ਵਾਲੇ ਦੀ ਮਰਿਆਦਾ ਨੇ ਗੁਰੂ ਦੇ ਦਰ ਦੇ ਵਿੱਚ ਨਿਭਾਉਣ ਦੇ ਨਾਲ ਗੁਰੂ ਦੇ ਦਰ ਦੇ ਵਿੱਚ ਸਿਮਰਨ ਦੇ ਨਾਲ ਵੱਡੀ ਸੇਵਾ ਕਮਾਉਣ ਵਾਲੇ ਵੱਡੀ ਜੀਵਨ ਦੇ ਪੂਰੇ ਪੂਰਨ ਸੋਤੇ ਹਨ ਔਰ ਬੈਸੇ ਹੋਏ ਹਨ ਸਤ ਅਗਰ ਬਤਾਨ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਸਾਹਿਬ ਜੀ ਦੇ ਪਾਸ ਸੁਣ ਕਰਕੇ ਪਾਵਨ ਕਥਾ ਜਿੰਨਾ ਦੇ ਹਿਰਦੇ ਅੰਦਰ ਸੰਸਾਰ ਦੇ ਪੀੜਾ ਸਥਾਨ ਉਚਾਰੀਆਂ ਪੀੜਾ ਸਥਾਨ ਕੋ ਜਾ ਰਹੀਆਂ ਨੇ ਅੰਗਦ ਦੇ ਸਾਹਿਬ ਜੀ ਮਹਾਰਾਜ ਅੰਗਦ ਦੇ ਸਾਹਿਬ ਜੀ ਦੇ ਪਾਵਨ ਕਥਾ ਚੱਲ ਰਹੀ ਹੈ ਚੱਲ ਰਹੀ ਹੈ ਹੁਣ ਜਿਹੜੇ ਨੇ ਸਾਡੇ ਹੋਏ ਹਨ ਸੰਗਤ ਦੇ ਵਿੱਚ ਮਹਾਰਾਜ ਵਾਹਿਗੁਰੂ ਉਹਨਾਂ ਨੂੰ ਪ੍ਰਾਪਤ ਹੋਇਆ ਕਰਦੇ ਨੇ ਜਿਹੜੇ ਭਾਵਨਾ ਦੇ ਨਾਲ ਗੁਰੂ ਦੀ ਸੇਵਾ ਨਿਭਾਉਂਦੇ ਹਨ ਗੁਰੂ ਦੀ ਸੇਵਾ ਨਿਭਾਉਂਦੇ ਹਨ ਜਿਨ੍ਹਾਂ ਦੇ ਬਾਅਦ ਵਿੱਚ ਜਿਨ੍ਹਾਂ ਨੇ ਬਾਗ ਲਿਖਣਾ ਕ੍ਰਿਸ਼ਨ ਜੀ ਤੋਂ ਬਾਦ ਲਈ ਹੈ

ਉਹੀ ਸੁਣ ਰਹੇ ਹਨ ਕੀ ਸੁਣਦੇ ਨੇ ਭਾਈ ਗੁਰਾਂ ਦੀ ਸੁਣਦੇ ਨੇ ਭਾਈ ਗੁਰਾਂ ਦੀ ਫੋਰ ਕਥਾ ਇੱਕ ਏਡੀ ਵੱਡੀ ਦਾ ਕਥਾ ਗੁਰੂ ਦੀ ਏਡੀ ਜਿਹੜਾ ਵੀ ਦਾ ਭਾਵ ਨਾਲ ਨੂੰ ਸੁਣ ਲਵੇ ਨਾ ਜੇ ਉਹ ਭਾਵ ਨਾਲ ਜੀ ਉਹਦੇ ਜਨਮ ਮਰਨ ਦੇ ਗੇੜ ਖਤਮ ਹੋ ਜਾਂਦੀ ਤੇ ਜਨਮ ਮਰਨ ਤੇ ਅੱਜ ਖਤਮ ਹੋ ਜਾਂਦੀ ਅਸੀਂ ਸੋਚਦੇ ਆ ਅੱਜ ਕਥਾ ਵਾਚ ਕਿਵੇਂ ਦਾ ਹੋਵੇ ਕਿਵੇਂ ਦਾ ਹੋਵੇ ਕਿਵੇਂ ਦਾ ਹੋਵੇ ਕਿਵੇਂ ਦੀ ਕਰੇ ਉਹ ਕਿਉਂ ਆ ਭਾਈ ਕਿਵੇਂ ਦੀ ਕਰੇ ਕਰ ਜੋ ਕਿ ਉਹਦਾ ਪ੍ਰਬਧ ਹੈ ਨਾ ਉਹ ਤੁਹਾਨੂੰ ਕੋਈ ਚੀਜ਼ ਪ੍ਰਬਧ ਨਹੀਂ ਲੱਗਣ ਦਵੇ ਉਹ ਤੁਹਾਨੂੰ ਕੋਈ ਚੀਜ਼ ਤੁਹਾਨੂੰ ਕਥਾ ਵਾਚ ਮਾੜੇ ਲੱਗਣ ਦਵੇ ਤੁਹਾਨੂੰ ਕਥਾ ਤੁਹਾਨੂੰ ਕੀ ਮਾੜੇ ਲੱਗਣ ਦਾ ਪਾਪ ਸੋਰ ਵਿੱਚ ਕਰਦਾ ਉਹ ਵੀ ਚੰਗਾ ਨਹੀਂ ਲੱਗੋ ਵਿੱਚ ਕਰਦਾ ਪਾਪ ਗੰਨ ਕਰ ਤੇ ਏਡੀ ਡਾਡੀ ਮਾਰਦੇ ਹੈ ਛੱਡ ਦੇ ਸੰਸਾਰ ਦੇ ਦੀਵਾਨ ਨੂੰ ਗੁਰੂ ਦੀ ਬਾਣੀ ਚ ਕਰ ਖਾਤੇ ਦੀ ਬਾਣੀ ਦੀ ਕਥਾ ਤੇ ਅਸੀਂ ਚੰਗਾ ਸੰਗਤ ਵਿੱਚ ਹੀ ਨਹੀਂ ਆਉਂਦੇ ਅਸੀਂ ਮਹਾਰਾਜ ਦੀ ਸ਼ਰਨ ਵਿੱਚ ਹੀ ਨਹੀਂ ਬੈਠਦੇ ਪਰ ਮਹਾਰਾਜ ਦੀ ਸ਼ਰਨ ਵਿੱਚ ਨਹੀਂ ਬੈਠਦੇ ਜੋ ਇਹ ਤੇ ਥਾਂ ਸੁਣ ਲੋ ਇਹ ਕਥਾ ਸੁਣ ਦੁਖਾ ਪਾਪ ਤੇ ਨੂਟਨ ਆਵੇ ਤੇ ਜਿਹੜਾ ਇਹ ਪਾਵਨ ਕਥਾ ਬਾਬਾ ਦੇ ਨਾਲ ਸੁਣਦਾ ਜਿਹੜਾ ਰੋਜ਼ ਨਾਲ 40 ਦਿਨ ਕਿਤੇ ਕਥਾ ਸੁਣਦਾ ਵੀ ਨਾ ਸੰਗਤੀ ਤੇ ਤੁਨ ਸੁਖਲਾਲੀ ਵਿੰਦ ਜੀ ਆਪਣੇ ਆਪ ਦਾ ਗਿਆਨ ਲਗਾ ਲੈਂਦੇ ਨੇ ਆਪਣਾ ਦੇ ਨਾਲ ਸੁਣਨ ਵਾਲੀ ਕਥਾ ਜੀਵ ਦਾ ਅੰਤ ਵੀ ਹਿਰਦਾ ਖੋਲ ਦਿੰਦੀ ਹੈ ਕਿ ਭਾਈ ਨੂੰ ਹੈ ਖੋਲ ਦਿੰਦੀ ਹੈ ਤੇ ਭਾਈ ਨੂੰ ਹੈ ਆਲਾਹਾ ਲੈਣ ਇਹ ਸਰੀਰ ਆਇਆ ਲਾਹ ਇਸ ਜਗਤ ਮੈਂ ਸਾਰੇ ਕਰਦੇ ਆ ਇਸ ਜਗਤ ਮੈਂ ਸਾਰੇ ਨੂੰ ਇਹ ਜੀਵ ਦਾ ਗਿਆਨ ਹੁੰਦਾ ਹੈ ਉਹਨੇ ਆਇਆ ਕਿ ਅਸਕਾਰ ਨਵਾਸਤੇ ਉਹਨੇ ਆਇਆ ਲੱਗਾ ਇਹ ਤੁਕ ਫਕੜੇ ਸਭ ਲੱਗਦੀ ਕਲੀ ਰਹਿਣ ਇਹ ਤਾਂ ਰਹਿਣ ਜੀਵਨ ਬਸਤੋ ਹੀ ਜਾ ਰਿਹਾ ਹੈ ਮੈਂ ਤਾਂ ਜੀ ਜਾ ਰਿਹਾ ਬਸਤੋ ਹੀ ਜਾ ਰਿਹਾ ਸਤ ਪੰਡ ਦਾ ਹੋ ਗਿਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਕ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਕ ਸੋ ਮਹਾਰਾਜ ਕਹਿੰਦੇ ਸੋ ਜਿੱਥੇ ਸਭ ਤੇ ਉਸ ਮਹਾਰਾਜ ਜਿੱਥੇ ਸਭ ਨਾਮ ਸੁਣਤਾ ਦਰਦ ਦੁਖਾ ਸੁਣਤਾ ਜਿਹੜਾ ਭਾਵਨਾ ਦੇ ਨਾਲ ਪਾਵਨ ਗੁਰੂ ਬਾਣੀ ਦੀ ਕਥਾ ਗੁਰੂ ਬਾਣੀ ਦੀ ਸੁਣਦਾ ਹੈ ਗੁਰੂ ਦੇ ਧਿਆਨ ਦੇ ਸਾਹਿਬ ਜੀ ਉਹਨਾਂ ਦੇ ਅੱਗੇ ਅਪਾਰ ਕਿਰਪਾ ਕਰਦੇ ਹਨ ਕਿਰਪਾ ਕਰਦੇ ਪ੍ਰਸ਼ਾਦਾ ਬਣਾ ਕਰਕੇ ਪ੍ਰਸ਼ਾਦਾ ਬਣਾ ਕਰਨ ਲਈ ਹੋਇਆ ਬੜਾ ਨੇਰ ਖੜਾਇਆ ਬੜਾ ਨੇਰ ਮਨ ਵਿੱਚ ਆਇਆ ਸਤਿਗੁਰੂ ਖੇਡ ਵੀ ਵਰਤਦੀ ਹੈ ਕੋਈ ਗੁਰੂ ਦੇਵ ਜੀ ਦੇ ਹੁਕਮ ਬਾਰੀ ਨਹੀਂ ਗੁਰੂ ਦੇਵ ਜੀ ਦੇ ਹੁਕਮ ਜੀ ਸੋਚਦਾ ਨਹੀਂ ਭਾਈ ਬੜਾ ਸੁਖਾ ਹੋ ਗਿਆ ਮਾਣਾ ਬੜਾ ਹੋ ਗਿਆ ਗੁਰੂ ਮਾੜਾ ਨਹੀਂ ਬੜਾ ਹੋ ਗਿਆ ਆਪ ਖੇਡ ਵਰਤਦਾ ਰਹੇ ਉਹ ਗੁਰੂ ਆਪ ਸਾਥੀ ਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਸਮਝਾਇਆ ਤੁਹਾਡੇ ਜੀਵਾ ਜੀ ਇਸ ਬਾਰਿਸ਼ ਦੇ ਨਾਲ ਇਸ ਸਵਾਰਜ ਦੇ ਨਾਲ ਕਈ ਸਰ ਸਹਾਰ ਦੇ ਨਾਲ ਜਿਹੜੇ ਸਮੇਂ ਸਮੇਂ ਤੋਂ ਪਾਣੀ ਦੇ ਨਾਲ ਸਮੇਂ ਸਮੇਂ ਤੋਂ ਯਾਦ ਨਹੀਂ ਕਿ ਮੈਂ ਇਸ ਕਟਾਰ ਦੀ ਮੰਗਾਰ ਦੇ ਸਥਾਨ ਇਸ ਗੁਰੂ ਵਾਲੀ ਉਹਨਾਂ ਦੀ ਮਨਸਾ ਪੂਰੀ ਕੀਤੀ ਗੁਰੂ ਨੇ ਉਹਨਾਂ ਦੀ ਮਨਸਾ ਕਈ ਸਮੇਂ ਤੋਂ ਜਿਹੜੇ ਕਈ ਸੰਸਾਰ ਨੂੰ ਸਮੁੰਦਰ ਦੇ ਵਿੱਚ

0: ਗੁਰੂ ਦਰ ਦੇ ਲਾਂਗਰੀ ਸਿੱਖ ਹਨ, ਇਹ ਵੀ ਪਾਵਨ ਸ਼ਰਨ ਵਿੱਚ ਬੈਠੇ ਹੋਏ ਹਨ।
1: ਮਨ ਬਚ ਕ੍ਰਮ ਜਿਨ ਸੇਵਕ ਮਾਈ।
0: ਹਾਂ ਭਾਈ, ਮਨ ਕਰਕੇ, ਫਿਰ ਬਚ ਬਚਨਾ ਕਰਕੇ ਤੇ ਕ੍ਰਮ ਕਰਮਾ ਕਰਕੇ, ਤਿੰਨ ਪ੍ਰਕਾਰ ਦੀ ਸੇਵਾ ਕਿਹੜੀ ਹੈ ਭਾਈ? ਮਨ ਕਰਕੇ ਵਾਹਿਗੁਰੂ ਜੀ, ਜਿਹੜਾ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜਿਹੜਾ ਗੁਰੂ ਦਾ ਹੁਕਮ ਮੰਨ ਲਵੇ ਭਾਈ, ਔਰ ਤਨ ਅਤੇ ਮਨ ਧਨ ਤਿੰਨੇ ਚੀਜ਼ਾਂ ਸੌਂਪ ਕੇ ਕਵੇ ਸਤਿਗੁਰੂ ਇਹ ਸਭ ਗੁਰੂ ਤੇਰਾ ਹੈ। ਤਨ ਭਾਈ ਇਹ ਸਰੀਰ, ਜਿਹੜਾ ਇਹ ਸਰੀਰ ਹੈ ਇਹ ਗੁਰੂ ਦੀ ਦਾਤ ਹੈ। ਇਹ ਅੱਖਾਂ ਕਿਹਨੇ ਦਿੱਤੀਆਂ ਭਾਈ? ਪਰਮੇਸ਼ਰ ਨੇ। ਇਹ ਕੰਨ ਕਿਹਨੇ ਦਿੱਤੇ ਭਾਈ? ਉਹ ਰੱਬ ਜੀ ਨੇ। ਇਹ ਜ਼ੁਬਾਨ, ਬੁੱਲ, ਨੱਕ, ਅੱਖ, ਕਾਨੇ ਅਤੇ ਆਦਿਕ ਸਰੀਰ, ਲੱਤਾਂ, ਬਾਹਾਂ ਕਿਹਨੇ ਦਿੱਤੀਆਂ ਨੇ? ਗੁਰੂ ਨੇ ਦਿੱਤੀਆਂ ਨੇ ਭਾਈ। ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਹ ਸਰੀਰ ਤੁਹਾਡਾ ਦਿੱਤਾ ਹੋਇਆ ਹੈ। ਤਨ ਮਨ, ਫਿਰ ਭਾਈ ਮਨ ਕਰਕੇ ਜਿਹੜਾ ਜੀਵ ਆਪਣੇ ਮਨ ਨੂੰ ਗੁਰੂ ਸ਼ਰਨਾਂ ਵਿੱਚ ਟਿਕਾਉਂਦਾ ਹੈ। ਅੱਜ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਸਾਹਿਬ ਜੀ ਕਹਿ ਰਹੇ ਸਨ ਕਿ ਗੁਰਮੁਖੋ, ਜਿਹੜਾ ਮਨ ਹੈ ਨਾ, ਇਹਨੂੰ ਜਿਵੇਂ 24 ਘੰਟੇ ਨੇ, ਨਿਤਨੇਮ ਨੂੰ ਵੱਖਰਾ ਕਰਕੇ ਭਾਈ 24 ਘੰਟਿਆਂ ਦਾ ਜਿਹੜਾ ਦਸਵੰਧ ਹੈ ਉਹ 2.5 ਘੰਟੇ ਜ਼ਰੂਰ ਕੱਢਣਾ ਜੇ। ਅਤੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਜੀ ਪਿੰਡਰਾਂ ਵਾਲੇ ਕਿਆ ਕਰਦੇ ਸਨ, ਟਕਸਾਲ ਦੇ ਜਿੰਨੇ ਵੀ ਸਿੰਘ ਨੇ ਸਾਰਿਆਂ ਨੂੰ ਇਹ ਬਚਨ ਦਾ ਚੇਤਾ ਹੋਵੇਗਾ, ਪਤਾ ਹੋਵੇਗਾ ਕਿ ਤਿੰਨ ਪ੍ਰਕਾਰ ਦਾ ਦਸਵੰਧ ਦੇਣਾ ਬੇਹੱਦ ਜ਼ਰੂਰੀ ਹੈ। ਬਾਬਾ ਜੀ ਬੰਬੇ ਗਏ ਸਨ, ਸੰਗਤਾਂ ਨੂੰ ਆਖਿਆ ਭਾਈ ਤਨ ਕਰਕੇ, ਸਰੀਰ ਕਰਕੇ ਲੱਗ ਤੋਂ ਭਾਗ 2.5 ਘੰਟੇ ਜ਼ਰੂਰ ਗੁਰੂ ਕੀ ਸੇਵਾ ਵਿੱਚ ਆਓ, ਫਿਰ ਮਨ ਕਰਕੇ 2.5 ਘੰਟੇ ਕਰੀਬ, ਇਹ ਸਮਾਂ ਨਿਸ਼ਚਿਤ ਹੈ, ਇਹਦੇ ਤੋਂ ਵੱਧ ਹੋ ਜਾਵੇ ਜਾਂ ਘੱਟ ਤੋਂ ਘੱਟ ਜਿੰਨਾ ਵੀ ਹੋਵੇ ਜ਼ਰੂਰ ਸੇਵਾ ਨਿਭਾਉਣੀ। 2.5 ਘੰਟੇ ਮਨ ਨੂੰ ਇਕਾਗਰ ਕਰਨਾ ਹੈ, ਗੁਰੂ ਦੀ ਸੰਗਤ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਭਾਈ ਜਿਹੜਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੈ ਉਹਦੇ ਹਿਰਦੇ ਦੀ ਹੋਮੈ ਚਲੇ ਜਾਂਦੀ ਹੈ। ਸੋ ਮਹਾਰਾਜ ਫਿਰ ਤੀਜਾ ਬਚਨ ਕੀਤਾ, ਜਿਹੜਾ ਤੁਹਾਡਾ ਧਨ ਹੈ, ਭਾਵ ਜੋ ਤੁਹਾਡੀ ਮਾਇਆ ਦਸਵੰਧ ਹੈ ਨਾ, ਜੋ ਦਸਵੰਧ ਸ਼ਬਦ ਭਾਈ ਫਾਰਸੀ ਦਾ ਹੈ, ਦਸਵੰਧ ਬਣਿਆ ਦਸੌਂਦ ਤੋਂ, ਔਰ ਦਸੌਂਦ ਜੀਵ ਜਿਹੜੇ ਸਨ, ਜਿਵੇਂ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਮਸੰਦ ਸਨ ਨਾ, ਉਹ ਦਸਵੰਧ ਇਕੱਠਾ ਕਰਿਆ ਕਰਦੇ ਸਨ। ਅਤੇ ਮਸੰਦ ਸ਼ਬਦ ਮਾੜਾ ਸ਼ਬਦ ਨਹੀਂ ਸੀ ਭਾਈ, ਮਸੰਦ ਸ਼ਬਦ ਫਾਰਸੀ ਦੇ ਮਸਨਦ ਸ਼ਬਦ ਤੋਂ ਬਣਿਆ ਸੀ। ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਦੇ ਵਿੱਚ ਦਸੌਂਦ ਦਸਵੰਧ ਦੇਣਾ ਭਾਈ, ਦਸਵਾਂ ਹਿੱਸਾ ਆਪਣੀ ਕਮਾਈ ਦਾ ਦੇਣਾ, ਇਹ ਆਪਣੇ ਕਰਮਾਂ ਨੂੰ ਚੰਗਾ ਬਣਾਉਣ ਵਾਲੀ ਗੱਲ ਹੈ। ਗੁਰੂ ਕਲਗੀਧਰ ਸਾਹਿਬ ਜੀ ਦਾ ਪੰਥ ਏਡਾ ਨਿਰਾਲਾ ਹੈ, ਇਹਦੇ ਦਰ ਦੇ ਵਿੱਚ ਕੋਈ 1 ਰੁਪਈਆ 1 ਪੈਸਾ ਵੀ ਭਾਵਨਾ ਦੇ ਨਾਲ ਭੇਟਾ ਕਰ ਦੇਵੇ, ਉਹਦੀ ਕਮਾਈ ਅਤੇ ਕਿਰਤ ਸੱਚੀ ਸੁੱਚੀ ਸਫਲੀ ਹੋ ਜਾਂਦੀ ਜੇ। ਫਿਰ ਮਨ ਕਰਕੇ, ਔਰ ਫਿਰ ਮਹਾਰਾਜ ਕਹਿੰਦੇ ਨੇ ਬਚ ਬਚਨਾ ਕਰਕੇ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋਈ ਬਚਨ ਕਮਾ ਲਵੇ। ਗੁਰਮੁਖੋ ਬਚਨ ਕਮਾਉਣਾ ਬੜਾ ਕਠਿਨ ਹੈ, ਹਾਰੀ ਸਾਰੀ ਕੋ ਬਚਨ ਨਹੀਂ ਕਮਾ ਸਕਦਾ। ਅੱਜ ਸਾਡੇ ਵਿਦਿਆਰਥੀ ਸੰਗਤ ਵਿੱਚ ਜਾਂ ਵਿਦਿਆਰਥੀ ਜੀਵਨ ਵਿੱਚ, ਸਿਖਿਆਰਥੀ ਜੀਵਨ ਵਿੱਚ ਜਾਂ ਉਸਤਾਦੀ ਜੀਵਨ ਦੇ ਵਿੱਚ ਵੀ ਭਾਈ ਖੜੋਤ ਇਸ ਕਰਕੇ ਆ ਗਈ, ਅਸੀਂ ਆਪ ਬਚਨ ਨਹੀਂ ਕਮਾਇਆ। ਜਦੋਂ ਅਸੀਂ ਆਪ ਉਸਤਾਦ ਰੂਪ ਵਿੱਚ ਆਏ, ਸਾਡੇ ਜਿਹੜੇ ਸ਼ਾਗਿਰਦ ਹਨ ਉਹ ਵੀ ਬਚਨ ਨਹੀਂ ਕਮਾਉਂਦੇ। ਬਚਨ ਕਮਾਉਣਾ ਬਹੁਤ ਜ਼ਰੂਰੀ ਹੈ। ਜਿਹੜੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਸੰਤਾਂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਦੇ ਬਚਨਾਂ ਨੂੰ ਕਮਾਇਆ, ਸੇਵਾ ਕੀਤੀ ਉਸਤਾਦਾਂ ਜਿਨ੍ਹਾਂ ਦੀ, ਭਾਵਨਾ ਦੇ ਨਾਲ ਬਚਨ ਨੂੰ ਕਮਾਉਂਦੇ ਨੇ, ਉਹਨਾਂ ਦੀ ਵਿਦਿਆ ਸੰਪੂਰਨ ਹੁੰਦੀ ਹੈ। ਉਹਨਾਂ ਦੀ ਵਿਦਿਆ ਗੁਰੂ ਕਲਗੀਧਰ ਸਾਹਿਬ ਜੀ ਆਪ ਕਿਰਪਾ ਕਰਕੇ ਵਰਤਾਉਂਦੇ ਨੇ, ਉਹਨਾਂ ਦੀ ਵਿਦਿਆ ਵਿੱਚ ਵਾਧਾ ਹੋ ਜਾਂਦਾ ਹੈ। ਜਿਹੜੇ ਆਪਣੇ ਪੁਰਸ਼ ਜਨ ਭਾਵ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਭਾਵਨਾ ਦੇ ਨਾਲ ਬਚਨ ਰੂਪ ਵਿੱਚ ਸੇਵਾ ਕਰਦੇ ਨੇ। ਔਰ ਸਭ ਤੋਂ ਵੱਡੀ ਗੱਲ ਖਾਲਸਾ ਜੀ, ਜਿੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਸਮੇਂ ਦੇ ਸਮਕਾਲੀ ਇੱਕ ਪੰਡਿਤ ਹੋਏ, ਪੰਡਿਤ ਬੇਣੀ ਮਾਧੋ ਜੀ, ਉਹਨਾਂ ਦੀ ਵੰਸ਼ ਦੇ ਵਿੱਚੋਂ ਪੰਡਿਤ ਹਰਦਿਆਲ ਜੀ ਹੋਏ। ਪੰਡਿਤ ਹਰਦਿਆਲ ਗੁਰੂ ਕਲਗੀਧਰ ਸਾਹਿਬ ਜੀ ਦੇ ਸਮੇਂ ਤੋਂ ਵਧੇਰੇ ਬਾਅਦ ਹੋਏ, ਅਤੇ ਉਹਨਾਂ ਨੇ ਆਪਣੇ ਗ੍ਰੰਥ ਸੂਕਤਾਵਲੀ, ਸਾਰਕਤਾਵਲੀ ਭਾਵ ਸਭਾ ਜਿੱਤ ਦੇ ਵਿੱਚ ਜ਼ਿਕਰ ਕੀਤਾ ਹੈ, ਜਿੱਥੇ ਖੇਮਾ ਅਹਿੰਸਾ ਦਇਆ ਮ੍ਰਿਧ ਸੱਤ ਬਚਨ ਤਪਦਾਨ ਸੀਲ ਸਰੋਟ ਤ੍ਰਿਸ਼ਨਾ ਬਿਨਾ।

0: ਭਾਵ ਇਹ ਜਿਹੜੇ ਧਰਮ ਦੇ 10 ਲੱਛਣ ਹਨ, ਇਹਨਾਂ ਨੂੰ ਜਦੋਂ ਜੀਵ ਜਾਣਨਾ ਕਰੇਗਾ, ਉਹਦੇ ਵਿੱਚੋਂ ਚੌਥਾ ਜਾਂ ਪੰਜਵਾਂ ਬਚਨ ਇਹ ਬਚਨ ਪਾਲਣ ਦਾ ਹੈ। ਭਾਵ ਜਿਹੜਾ ਭਾਵਨਾ ਦੇ ਨਾਲ ਬਚਨ ਕਮਾਵੇਗਾ, ਖਾਲਸਾ ਜੀ ਗੁਰੂ ਕਲਗੀਧਰ ਸਾਹਿਬ ਜੀ ਦੀ ਉਹਦੇ 'ਤੇ ਬੜੀ ਖੁਸ਼ੀ ਹੋਵੇਗੀ। ਫਿਰ ਮਹਾਰਾਜ ਕਹਿੰਦੇ ਨੇ ਕਰਮ, ਕਰਮਾਂ ਕਰਕੇ ਜੀਵ ਦੇ ਜਿਹੜੇ ਕਰਮ ਹਨ ਉਹ ਸ੍ਰੇਸ਼ਠ ਕਰਮ ਹੋਣ ਭਾਈ। ਸੋ ਕਰਮ ਹੋਣ, ਕੁਕਰਮ ਨਾ ਹੋਵੇ। ਜੀਵ ਸ੍ਰੇਸ਼ਠ ਕਰਮੀ ਹੋਵੇ, ਕੁਕਰਮੀ ਨਾ ਹੋਵੇ। ਅੱਜ ਸਾਡੇ ਅੰਦਰ ਕੁਕਰਮਤਾ ਵਧੇਰੇ ਵੱਧ ਗਈ। ਅਸੀਂ ਸੁਕਰਮੀ ਸ੍ਰੇਸ਼ਠ ਕਰਮੀ ਜਿਹੜਾ ਪੁੰਨ ਸੀ ਤਿਆਗ ਦਿੱਤਾ। ਅਸੀਂ ਮਹਾਰਾਜ ਦੇ ਨਾਮ ਤੋਂ ਦੂਰ ਹੋ ਕਰਕੇ ਜਿਹੜੇ ਕਰਮ ਕਰਦੇ ਹਾਂ ਪਾਪੀ ਕਰਮ ਕਰਨੇ ਸ਼ੁਰੂ ਕਰ ਦਿੱਤੇ। ਜਿਹੜੀ ਅਸੀਂ ਕਿਰਤ ਕਰਦੇ ਹਾਂ, ਕਾਰ ਕਰਦੇ ਹਾਂ, ਉਹ ਕਿਰਤ ਦੇ ਵਿੱਚ ਵੀ ਭਾਈ ਲੋਕਾਂ ਦੇ ਨਾਲ ਧੋਖੇ ਧੜੀਆਂ ਸ਼ੁਰੂ ਕਰ ਦਿੱਤੀਆਂ, ਭਾਈ ਦਵੈਤ ਬਿਰਤੀ ਧਾਰਨ ਕਰ ਲਈ। ਮਹਾਰਾਜ ਕਹਿੰਦੇ ਗੁਰੂ ਕੀ ਸਿੱਖਾ, ਤੈਨੂੰ ਇੰਝ ਨਹੀਂ ਕਰਨਾ ਚਾਹੀਦਾ। ਸੋ ਇਵੇਂ ਬ੍ਰਹਮ ਗਿਆਨੀ ਭਾਈ ਜੀਵਾ ਸਾਹਿਬ ਜੀ ਜਿਹੜੇ ਗੁਰੂ ਕੇ ਦਰ 'ਤੇ ਆਨ ਕਰਕੇ ਉੱਚਾ ਸੁੱਚਾ ਜੀਵਨ ਪਾਲਿਆ, ਉਹ ਗੁਰੂ ਕੇ ਪਿਆਰੇ ਸਿੱਖਾਂ ਨੇ ਕਰਮ ਕਰਕੇ ਮਹਾਰਾਜ ਦੇ ਦਰ ਦੀ ਡਾਢੀ ਤੇ ਕਠਣੀ ਕਰੜੀ ਸੇਵਾ ਨਿਭਾਈ ਹੈ।
1: ਅੰਗਦ ਹਿਤ ਭੋਜਨ ਤਿਆਰੀ।
0: ਹਾਂ ਭਾਈ, ਜਿਹੜੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਲਈ ਭੋਜਨ ਤਿਆਰ ਕਰਦੇ ਸਨ,
1: ਪ੍ਰੀਤ ਸੋ ਰੁਚਿਰ ਸਵਾਰੀ,
0: ਗੁਰੂ ਦੇ ਨਾਲ ਬਹੁਤੀ ਪ੍ਰੀਤ ਕਰਦੇ ਸਨ, ਬੜਾ ਪ੍ਰੇਮ ਕਰਦੇ ਸਨ ਗੁਰੂ ਅੰਗਦ ਦੇਵ ਸਾਹਿਬ ਜੀ ਨਾਲ। ਮਹਾਰਾਜ ਪ੍ਰੇਮ ਕਿੰਨਾ ਕੁ ਹੋਵੇ ਜਿਹਦੀ ਕੋਈ ਹੱਦ ਹੀ ਨਾ ਹੋਵੇ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ, ਜਿਵੇਂ ਗੁਰਬਾਣੀ ਅੰਦਰ ਆਉਂਦਾ ਨਾ, ਜਿਨ ਪ੍ਰੇਮ ਕਿਉਂ ਤਿੰਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕਿਉਂ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕੀਤਾ, ਉਹਨਾਂ ਨੇ ਸਤਿਗੁਰੂ ਨੂੰ ਸਾਕਸ਼ਾਤ ਦਰਸ਼ਨ ਕੀਤੇ ਨੇ, ਮਹਾਰਾਜ ਨੂੰ ਪ੍ਰਤੱਖ ਵੇਖਿਆ ਹੈ। ਤੁਕਦਮ ਕਰਾਰੀ ਜਾਂ ਪਰਾਂ ਹਾਜ਼ਰ ਹਜ਼ੂਰ ਖੁਦਾਏ, ਖੁਦਾ ਤਾਂ ਤੁਹਾਡੇ ਸਾਹਮਣੇ ਹਾਜ਼ਰ ਨਾਜ਼ਰ ਹੈ ਭਾਈ, ਕੋਈ ਭੇਦ ਹੀ ਨਹੀਂ। ਗੁਰੂ ਗਰੀਬ ਨਿਵਾਸ ਸਾਹਿਬ ਜੀ ਦੇ ਜਿਹੜਾ ਭਾਵਨਾ ਦੇ ਨਾਲ ਦਰਸ਼ਨ ਕਰਦਾ ਹੈ ਮਹਾਰਾਜ, ਉਹ ਸਿੱਖ ਤੋਂ ਕਦੇ ਬਾਹਰੇ ਨਹੀਂ ਹੁੰਦੇ।
1: ਬਾਰੋ ਜੁਲ ਕਾ ਪੁਨ ਸਿੱਖ ਏਕੋ।
0: ਹਾਂ ਭਾਈ, ਹੁਣ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਸੇਵਕ ਭਾਈ ਪਾਰੋ ਜੁਲਕਾ, ਜਿਹੜਾ ਡੱਲੇ ਨਗਰ ਦਾ ਹੈ, ਜਿਹੜਾ ਡੱਲੇ ਨਗਰ ਦੇ ਖਾਲਸਾ ਜੀ 72 ਬ੍ਰਹਮ ਗਿਆਨੀ ਹੋਏ, ਇੱਕ ਨਹੀਂ, ਦੋ ਨਹੀਂ, 10 ਨਹੀਂ, 15 ਨਹੀਂ, 72 ਬ੍ਰਹਮ ਗਿਆਨੀ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਕਬੂਲੇ ਗਏ। ਸੋ ਉਹਨਾਂ ਦੇ ਵਿੱਚੋਂ ਭਾਈ ਪਾਰੋ ਜੁਲਕਾ ਸਾਹਿਬ ਜੀ ਹੋਏ।
1: ਪਰਮਹੰਸ ਕੋ ਜਾਸ ਵਿਵੇਕੂ।
0: ਹਾਂ ਭਾਈ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਦਰ ਵਿੱਚੋਂ ਪਰਮਹੰਸ ਦਾ ਰੂਪ ਬਖਸ਼ਿਸ਼ ਕੀਤਾ ਗਿਆ, ਪਰਮਹੰਸ ਹੋਣਾ, ਸ੍ਰੇਸ਼ਟ ਹੰਸ ਹੋਣਾ। ਗੁਰਮੁਖੋ, ਇਹ ਗੁਰੂ ਗਰੀਬ ਨਿਵਾਸ ਜੀ ਦੀ ਬਖਸ਼ਿਸ਼ ਹੋਵੇ ਤੇ ਫਿਰ ਹੋਇਆ ਜਾਂਦਾ। ਜਿੱਥੇ ਬੱਕ ਬਗਲਿਆਂ ਦਾ ਖਾਣਾ ਕੀ ਹੁੰਦਾ ਹੈ, ਡੱਡੀਆਂ ਮੱਛੀਆਂ, ਉੱਥੇ ਹੰਸਾਂ ਦਾ ਖਾਣਾ ਹੁੰਦਾ ਹੈ ਗੁਰੂ ਗਰੀਬ ਨਿਵਾਸ ਜੀ ਦਾ ਨਾਮ, ਮਾਨ ਸਰੋਵਰ ਰੂਪੀ ਉਹ ਛਲ, ਉਹ ਅੰਮ੍ਰਿਤ ਰੂਪੀ ਭਾਈ ਦੇਗ ਇਤਿਆਦ, ਉਹ ਲਹਿਰ ਜਿਹਦੇ ਨਾਲ ਹਿਰਦਾ ਠੰਡਕ ਵਿੱਚ ਜਾਵੇ, ਉਹ ਭਾਈ ਗੁਰੂ ਕੇ ਪਿਆਰੇ ਜਨ ਪਰਮਹੰਸ ਰੂਪ ਹੋ ਗਏ। ਹੰਸ ਨਹੀਂ, ਪਰਮ ਸ੍ਰੇਸ਼ਠ ਉੱਤਮ, ਜਿਹੜੇ ਹਮੇਹ, ਹਮੇਹ ਭਾਈ ਅਰਬੀ ਦਾ ਅੱਖਰ ਹੈ, ਹਮੇਹ ਭਾਈ ਸਭ ਤੋਂ ਉੱਤਮ ਅਤੇ ਸ੍ਰੇਸ਼ਠ ਗੁਰੂ ਕੇ ਪਿਆਰੇ ਜਿਹੜੇ ਸਿੱਖ ਭਾਈ ਪਾਰੋ ਦੁਲਕਾ ਜੀ ਸਨ।
1: ਤਜਨ ਅਸਾਰੰਸਾਰ ਗ੍ਰਹੀ ਦੀ।
0: ਹਾਂ ਭਾਈ, ਉਹ ਪਰਮਹੰਸ ਅਤੇ ਜਾਸ ਵਿਵੇਕੂ ਬਣੇ। ਵਿਵੇਕੂ ਸ਼ਬਦ ਜਿਹੜਾ ਹੈ ਨਾ ਭਾਈ, ਉਹ ਦੋ ਅੱਖਰਾਂ ਤੋਂ ਬਣਿਆ ਹੈ, ਵਿਵੇਕ ਬਿਬ ਏਕ, ਜਿਹੜੀ ਲਾ ਹੈ ਨਾ ਇਹ ਈੜੀ ਵਾਚਕ ਹੈ, ਬਿਬ ਏਕ। ਬਿਬ ਹੁੰਦਾ ਭਾਈ ਦੋ, ਦਵੈਤ, ਏਕ ਹੁੰਦਾ ਇੱਕ। ਜਿਵੇਂ ਕਬੀਰ ਰਾਮੈ ਰਾਮ ਕਹੋ ਰਾਮੈ ਮਾਹੇ ਵਿਵੇਕ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੀ ਮਹਾਰਾਜ, ਵਿਵੇਕ ਕੀ ਹੈ, ਜਿਵੇਂ ਹਰ ਹਰ

0: महाराज हर हर जन दो एक है, एक है संत जन ते रब दो नहीं, हर हर जन दोई एक है, एक है। बिब विचार कछ ना, बिब भाव दूजी विचार ही नहीं कि महाराज तुसी ते तुहाडे भगत संत जन एक हो के नहीं, ये दूजी विचार ही गुरु के सिख अंदर नहीं आनी चाहिए। महाराज कह रहे ने बिब एक, जेड़ा बिब तो एक हो जावे संसार ते अध्यात्म दी विचार हो जानी, दुख ते सुख दी विचार दा पता लग जाना। रब दा नाम जरूरी है, संसार जरूरी है। जेड़ा संसार नू छड़ करके गुरु दी संगत विच आके कवे नहीं महाराज तुहाडे तो बगैर कौन, ते ओ जदों संगत विच आ जावे श्रेष्ठ उत्तम विचार कर लवे उहनू कहिंदे विवेकी गुरु का प्यारा सिख। गुरु खालसा जी जिवें पंथ अंदर विवेक दो प्रकार दी है, एक विवेक निर्णय करन वाली है, एक विवेक विवेकी सिंघां वाली। जे जदों गुरु कलगीधर साहिब जी महाराज का पंथ 18वीं सदी दे विच जंगां युद्धां दे विच रिहा ना जी, उस वेले पंथ दे विच विवेक का पहरा भाव सरबलोह दे जिहड़े बर्तन सन इत्यादिक वस्तुआं घट गईआं जंगां युद्धां दे विच, ते थोड़ा जिहा पहरा संकोचिया गया विवेक वाला। फिर जथेदार बाबा जी बाबा मित सिंह साहिब जी, माता जी माता साहिब देवां जी दे पावन स्थान वाले महापुरख, उन्होंने पंथ दे अंदर फिर विवेक नू मुड़ सुरजीत कीता है। अज भी पंथ अंदर विवेकी सिखां दा बहुत वड्डा सहयोग है। विवेकी भाई जिहड़ा बिब एक दी विचार कर लवे, जिन्हें विवेक दा नू जान लिया भाई, वह गुरु का प्यारा सिख विवेकी बनता है। विवेकी बनन दे लई खालसा जी पता नहीं किन्ने लंबे अरसे दी कालना होया करती है, ये नहीं कोई आम कुछ दिन लई भोजन छड़ दवे बाहरों ते ओ कवे मैं विवेकी बन गया। भोजन छड़ना ही विवेक नहीं भाई, सुरती रूपी विवेक होना और शरीर रूपी विवेक होना भाई। जदों ये एक सुर हो गया उदों साहिब गुरु कलगीधर जी दया करके तुहाडे ते आप कृपा करके विच वरतदे हन। इस प्रकार परमहंस पाई पारो जुलका जी गुरु के विवेकी सिख बन गए।
1: तजन असारं सार ग्रहिती।
0: हाँ भाई, जिन्हां ने तजन असारं जेडे असारं पाप सन उन्हां नू तजिया, और सार ग्रिति जिहड़ा सार श्रेष्ठ है ना इहनू ग्रहण कीता है। भिख जहर दा त्याग करके महाराज तुहाडे नाम नू ग्रहण करन वाले गुरु के प्यारे सिख पाई पारो जुलका जी बने। गुरमुखो जिवें उन्हां दा नजरिया बदल जांदा है जिहड़े गुरु के प्यारे सिख अमृत नूं सार भाव ग्रहण कर लैंदे ने। क्योंकि खालसा जी इहो विस संसार तुम देखदे, इहो हर का रूप है हर रूप नदरी आया। हुण इह संसार विस जहर भी लगदा है, किसे नूं लगदा भाई बंदे सारे ही बड़े माड़े आ, कोई भी चंगा नहीं, ते किसे नूं लगदा है वह सारिआं दे विच वाहिगुरू आप वरत रिहा है। कोई इहो जिहा बंदा ते है ही नहीं जिहदे विच सतगुरु जी नहीं वरत रहे। यह भावना भी गुरु के प्यारे सिखां दी बन जांदी है।
1: आपकी जो हंसन रीति।
0: हाँ, जिहड़ी हंसां वाली रीति सी ना, हंसां ने पाणी दे विच जिवें आनंद माणिया, इवें गुरु की बाणी दे विच रह करके भाई पारो जुलका जी आनंद माण रहे हन।
1: सहन सरस एक तिंगा नाई।
0: हाँ, एक गुरु का प्यारा सिख होया उहदा नाम आ नाई तिंगा। ओ तिंगा जिहड़ा गुरु का प्यारा सिख आया सी ना महाराज दी शरण विच, ओ बड़ा प्यारा सिख होया गुरां दा। उहने वी गुरु अंगद देव साहिब जी दी बड़ी सेवा निभाई। ओ नाई जात तो गुरु की सिख संगत विच जदों चल करके आया,
1: जिन्हें सिखी की रीत कमाई,
0: उन्हें भी गुरु नानक दे दर दी सिखी दी रीत नू कमाया है। जिवें भाई नाई तिंगा गुजर नाम सो जात लोहार, भाई गुजर चल करके आया लोहार जाति दा, होर जिथे भाई चेदू जी इत्यादि होर गुरु के प्यारे सिख चल करके आए। किसी नूं महाराज ने आख्या तेरा काम की है, कहिंदा महाराज मेरा काम है बस्तर सिउणा। सतगुरु कहिंदे भावना दे नाल गुरसिखां दे बस्तर सिउया कर, भेटा करिया कर, तेरी किरत सफल ही हो जाएगी। गरीब सिखां नूं गरीब गुरबियां नूं माया दिया कर, शुद्धत भुखे नूं अन्न पानी पहुंचाया कर और जेड़े तन ते बस्तर नहीं उन्होंने बस्तर भेटा कर। ये बड़ी वड्डी सेवा है जेड़े गुरु के प्यारे सिखा ने निभाई। उन्होंने नाई तिंगा जी भी सन जिन सिखी की रीत कमाई, जिन्होंने गुरु की सिखी की रीत कमाई। किवें कमाई? क्योंकि जापजी साहब जी का पाठ उन्होंने मुखों विसरदा नहीं सी। वह बार बार कहिंदे सन महाराज सानू अपना नाम की दात दे दिओ, सानू तुहाडा नाम एक पल एक खिन एक चसा एक विसा महाराज कदे विसरे ही ना। जिवें विसर नाहीं दातार अपना नाम देहो, वाहिगुरु जी एक पल भी आप जी का नाम ना विसरे। फिर गुण गावा दिन रात नानक चाओ एहो, महाराज गुण तुहाडे सदा ही गाउंदे रहिए। रात दिन होवे महाराज तुहाडे नाम नू त्यागीए ना विसारीए ना। रैन दिन सपन बात, वाहिगुरु जी रैन होवे दिन सोवे तेनू ही गाउणा है। ਇਹ ਗੁਰੂ ਕੇ ਪਿਆਰੇ ਸਿੱਖਾਂ ਦੀ ਉੱਚੀ ਸੁੱਚੀ ਭਾਵਨਾ ਬਣ ਜਾਂਦੀ ਹੈ, ਜਿਨ੍ਹਾਂ ਦੇ ਵਿੱਚੋਂ ਭਾਈ ਨਾਈ ਤੰਗੇ ਨੇ ਗੁਰਾਂ ਦੀ ਰਾਹ ਰੀਤ ਨੂੰ ਅਪਣਾਇਆ।
1: ਮੁਰੀਦ ਮੁਰਦੇ ਕੀ ਨਿਆਈ,
0: ਹਾਂ ਭਾ ਮੁਰੀਦ ਮੁਰਦੇ ਕੀ ਨਿਆਈ। ਕਿਵੇਂ ਭਾਈ? ਜਿਵੇਂ ਮੁਰਦਾ ਹੈ ਨਾ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਖ ਹੋਣਾ। ਪਹਿਲਾਂ ਵੀ ਵਚਨ ਕੀਤਾ, ਜਿਹੜਾ ਮੁਰਦਾ ਹੁੰਦਾ ਉਹਦੇ ਸਰੀਰ ਨੂੰ ਨਾ ਪਰਿਵਾਰ ਹੀ ਹਿਲਾ ਸਕਦਾ, ਕਿਉਂਕਿ ਉਹਦੇ ਹੱਥ ਪੈਰ ਕੋਈ ਜੋਤ ਨਹੀਂ ਨਾ, ਉਹਦੇ ਵਿੱਚ ਚੇਤਨਤਾ ਨਹੀਂ ਨਾ ਰਹੀ, ਤਦ ਕਰਕੇ ਉਹ ਆਪਣੇ ਸਰੀਰ ਨੂੰ ਹਿਲਾ ਵੀ ਨਹੀਂ ਸਕਦਾ। ਜਿਹੜਾ ਜੀਵ ਉਹਦੇ ਸਰੀਰ ਨੂੰ ਹਿਲਾਵੇਗਾ ਬਸ ਉਹ ਹੀ ਹਿਲਾ ਸਕਦਾ ਹੈ, ਉਹਦੇ ਤੋਂ ਬਗੈਰ ਉਹ ਬੰਦਾ ਆਪਣੇ ਤਨ ਨੂੰ 1% ਵੀ ਉਹਨਾਂ ਪਰਾ ਨਹੀਂ ਕਰ ਸਕਦਾ। ਸੋ ਇਵੇਂ ਇਹ ਗੁਰੂ ਕਾ ਪਿਆਰਾ ਜਿਹੜਾ ਸਿੱਖ ਹੋਇਆ, ਇਹਨੇ ਆਖਿਆ ਮਹਾਰਾਜ ਜਿਵੇਂ ਮੁਰਦਾ ਹੁੰਦਾ ਹੈ ਨਾ ਉਹ ਕੋਈ ਸਰੀਰ ਲਾਵੇਗਾ ਅਤੇ ਹਿੱਲੇਗਾ, ਇਵੇਂ ਮਹਾਰਾਜ ਮੈਂ ਮੁਰਦੇ ਦੀ ਨਿਆਈ ਹਾਂ, ਤੇਰਾ ਬਚਨ ਮੇਰੇ ਹਿਰਦੇ ਵਿੱਚ ਜਿਹੜਾ ਵਸੇਗਾ ਨਾ ਉੱਦਾਂ ਹੀ ਮੈਂ ਚੱਲਾਂਗਾ, ਤੇਰੇ ਬਚਨਾਂ ਤੋਂ ਬਾਹਰਾ ਇੱਕ ਪਲ ਵੀ ਨਹੀਂ ਹੋ ਸਕਦਾ।
1: ਗੁਰੂ ਗੁਰ ਮਹਕੀਨ ਸਮਾਈ,
0: ਹਾਂ ਇੱਦਾਂ ਹੀ ਗੁਰੂ ਕੇ ਪਿਆਰੇ ਸਿੱਖ ਨੇ ਆਖਿਆ ਮਹਾਰਾਜ ਜਿਵੇਂ ਗੋਰ ਮੜੀ ਦੇ ਵਿੱਚ ਜਿਹੜਾ ਜੀਵ ਪੈਂਦਾ ਹੈ, ਇਵੇਂ ਮਹਾਰਾਜ ਮੈਂ ਤੇਰੇ ਵਿੱਚ ਸਮਾ ਗਿਆ ਹਾਂ। ਮਹਾਰਾਜ ਇੱਦਾਂ ਗੁਰੂ ਕੇ ਪਿਆਰੇ ਸਿੱਖਾਂ ਨੂੰ ਆਪਣੇ ਵਿੱਚ ਹੀ ਸਮਾ ਲਿਆ।
1: ਇਤਿਆਦਿਕ ਜੋ ਸੇਵਕ ਪ੍ਰੇਮੀ,
0: ਇਤਿਆਦਿਕ ਜਿਹੜੇ ਗੁਰੂ ਕੇ ਸੇਵਕ ਪਿਆਰੇ ਸਨ,
1: ਭਾਏ ਕਥਾ ਸੁਣਨੇ ਕੇ ਨੇਮੀ,
0: ਹਾਂ ਬੜੇ ਹੀ ਪ੍ਰੇਮ ਦੇ ਨਾਲ ਗੁਰੂ ਜੀ ਦੇ ਨੇਮੀ ਸਿੱਖਾਂ ਨੇ ਪਾਵਨ ਕਥਾ ਨੂੰ ਸੁਣਿਆ।
1: ਅਪਰ ਮਨੁਜ ਆਵਹਿ ਕਰ ਹੇਤੂ,
0: ਅਪਰ ਮਨੁਜ, ਮਨੁਜ ਸ਼ਬਦ ਜਿਹੜਾ ਹੈ ਨਾ ਇਹ ਆਮ ਬੋਲ ਚਾਲ ਵਿੱਚ ਫਾਰਸੀ ਤੇ ਉਰਦੂ ਦਾ ਜ਼ਿਕਰ ਵੀ ਆਉਂਦਾ ਹੈ। ਮਨੁਜ ਹੁੰਦਾ ਹੈ ਜਿਵੇਂ ਨਾ ਕੋਈ ਸੰਤਾਨ ਹੋਣੀ, ਜਿੱਦਾਂ ਕੁੱਲ ਦੇ ਵਿੱਚੋਂ ਕੋਈ ਹੋਣਾ, ਉਹਨੂੰ ਆਉਂਦੇ ਮਨੁਜ ਜੀਵ। ਮਹਾਰਾਜ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਵਿੱਚੋਂ ਜਿਹੜੇ ਮਨੁਜ ਸਨ ਭਾਵ ਉਹਨਾਂ ਦੇ ਪਰਿਵਾਰ ਵਾਲੇ ਸਨ, ਆਪ ਹੈ ਕਰ ਹੇਤੂ, ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਵਿੱਚੋਂ ਚੱਲ ਕਰਕੇ ਉਹਨਾਂ ਦੀ ਕੁੱਲ ਵਿੱਚੋਂ ਉਹ ਪਿਆਰੇ ਜਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ।
1: ਸੁਣਹਿ ਕਥਾ ਬੇਦੀ ਕੁੱਲ ਕੇਤੂ,
0: ਹਾਂ ਬੇਦੀ ਕੁੱਲ ਦੇ ਜਿਹੜੇ ਗੁਰੂ ਕੇ ਪਿਆਰੇ ਸਿੱਖ ਸਨ ਉਹ ਵੀ ਮਹਾਰਾਜ ਜੀ ਦੀ ਪਾਵਨ ਕਥਾ ਨੂੰ ਬੜੀ ਭਾਵਨਾ ਦੇ ਨਾਲ ਸੁਣ ਰਹੇ ਹਨ।
1: ਦੋਹਰਾ ਬਾਲਾ ਕਰਤ ਉਚਾਰ ਮੁਖ ਪੈੜੇ ਲਿਖੀ ਸੁਧਾਰ,
0: ਇਹ ਜਿਹੜੀ ਪਾਵਨ ਕਥਾ ਹੈ ਨਾ ਜੀ ਗੁਰਮੁਖੋ, ਇਹ ਭਾਈ ਬਾਲਾ ਜੀ ਨੇ ਆਪਣੇ ਪੱਤਰੀ ਤੋਂ ਪੜ੍ਹ ਕਰਕੇ ਮੁਖ ਵਿੱਚੋਂ ਸੁਣਾਈ, ਤੇ ਜਿਹੜਾ ਭਾਈ ਪੈੜਾ ਹੈ ਨਾ ਭਾਈ ਪੈੜਾ ਮੁਖ, ਇਹਨੇ ਆਪਣੇ ਪਾਵਨ ਹੱਥਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਕਥਾ ਲਿਖੀ ਹੈ। ਜਨਮ ਸਾਖੀ ਭਾਈ ਬਾਲੇ ਵਾਲੀ ਵੀ ਮਿਲਦੀ ਹੈ ਜਿਹਦੇ ਵਿੱਚ ਇਹ ਪਾਵਨ ਇਤਿਹਾਸ ਲਿਖਿਆ ਹੈ।
1: ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਸੁਧਾਰ,
0: ਜਗਤ ਦੇ ਕਾਰਜਾਂ ਨੂੰ ਸੁਧਾਰਨ ਦੇ ਲਈ, ਸੰਸਾਰ ਦੇ ਜੀਵਾਂ ਨੂੰ ਤਾਰਨ ਦੇ ਲਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਨ ਦੇ ਲਈ ਤੇ ਸਾਰੇ ਸੰਸਾਰ ਦੇ ਜੀਵਾਂ ਨੂੰ ਭਵ ਤੋਂ ਤਾਰਨ ਦੇ ਲਈ ਇਹ ਪਾਵਨ ਗੁਰਬਾਣੀ ਇਤਿਹਾਸ ਦੀ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੀ ਯੋਗ ਅਗਵਾਈ ਹੇਠ ਬੈਠਾ ਕਰਕੇ ਪਾਵਨ ਕਥਾ ਸੁਣਾਈ।
1: ਸੋ ਸੁਨ ਵਰਣਨ ਕਰਤ ਕਵ ਛੰਦ ਚੌਪਾਈ ਬੰਦ।
0: ਹਾਂ, ਸੋ ਇਸ ਪ੍ਰਕਾਰ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇਹ ਪਾਵਨ ਕਥਾ ਦੇ ਜਿਹੜੇ ਛੰਦ ਸਨ ਇਹਨਾਂ ਨੂੰ ਵਰਣਨ ਕੀਤਾ। ਔਰ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਵੇਂ ਅੱਗੇ ਇੱਕ ਕਵਿਤ ਰੂਪ ਵਿੱਚ ਕਹਿੰਦੇ ਨੇ, ਕਹਿੰਦੇ ਕੋ ਕਵ ਉਪਮਾ ਸੁਦੇਤ ਪਾਰ ਜਾਤ ਪਗ, ਕੋ ਕਹੇ ਗੁਰੂ ਪਗ ਕਮਲ ਅਮਲ ਹੈ, ਜੋ ਪਾਰ ਜਾਤ ਨਾ ਚਿਤਨ ਗਤ ਦਾਨ ਨਾਹੀ, ਅਮਲ ਕਮਲ ਰਹਿਣ ਵਿਖੇ ਮੁਖ ਮਿਲ ਹੈ। ਵੈ ਤੋ ਸਹਿਚੇਤ ਦੇਤ ਕਾਮਨਾ ਭਗਤ ਨਿਧ, ਬਾਸਰ ਔਰ ਰਜਨੀ ਮੈਂ ਏਕ ਸੇ ਸਤਲ ਹੈ, ਲਖੇ ਪਦ ਆਦਰ ਨਾ ਪਾਰ ਜਾਤ ਕਮਲ ਕੋ, ਤਾਂ ਤੇ ਪਗ ਪਗ ਪਾਰ ਜਾਤ ਨਾ ਕਮਲ ਹੈ। ਕਹਿੰਦੇ ਕਵੀ ਕਹਿ ਦਿੰਦੇ ਨੇ ਨਾ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਮਲ ਦੀ ਨਿਆਈ ਸਨ, ਜਾਂ ਮਹਾਰਾਜ ਆਪ ਜੀ ਉਪਮਾ ਪਾਰ ਜਾਤ ਨਾਲ ਕੀਤੀ ਜਾਂਦੀ ਹੈ, ਬ੍ਰਿਕਸ਼ ਦੇ ਨਾਲ ਕਰ ਦਿੱਤੀ ਜਾਂਦੀ ਹੈ। ਪਰ ਕਵੀ ਜੀ ਕਹਿੰਦੇ ਨੇ ਮੈਂ ਨਹੀਂ ਕਰ ਸਕਦਾ, ਨਾ ਮੇਰੇ ਕੋਲ ਏਡੀ ਸ਼ਮਤਾ ਨਹੀਂ ਕਿ ਮੈਂ ਕਮਲ ਦੀ ਨਿਆਈ ਗੁਰੂ ਦੇ ਨਾਲ ਕਰਦਿਆਂ ਜਾਂ ਗੁਰੂ ਦੀ ਨਿਆਈ ਕਮਲ ਦੇ ਨਾਲ ਕਰਦਿਆਂ। ਕਮਲ ਸਵੇਰੇ ਖਿੜਦਾ ਹੈ ਅਤੇ ਸ਼ਾਮ ਨੂੰ ਛਿਪ ਜਾਂਦਾ ਹੈ, ਮੁਰਝਾ ਜਾਂਦਾ ਹੈ। ਉਹ ਜਿਵੇਂ ਖਿੜਦਾ ਹੈ ਉਵੇਂ ਹੀ ਉਹ ਆਖਰ ਨੂੰ ਅਲੋਪ ਹੋ ਜਾਂਦਾ ਹੈ, ਪਰ ਗੁਰੂ ਮੇਰਾ ਸਦਾ ਹੀ ਨਵਰੰਗੀ ਹੈ। ਉਹਦੀ ਜਿਹੜੀ ਸੋਭਾ ਹੈ, ਗੁਰੂ ਦੇ ਜਿਹੜੇ ਚੋਜ ਨੇ, ਉਹ ਕਦੇ ਛੁੱਪਦੇ ਥੋੜ੍ਹੀ ਨਾ ਭਾਈ। ਗੁਰੂ ਨੂੰ ਯਾਦ ਕਰੋ ਤਾਂ ਸਹੀ, ਗੁਰੂ ਤਾਂ ਉਸੇ ਵੇਲੇ ਹਾਜ਼ਰ ਹੈ। ਭਾਵ ਇਹ ਬਚਨ ਕੀਤਾ ਹੈ, ਕਈ ਕਹਿੰਦੇ ਨੇ ਗੁਰੂ ਅਮਲ ਦੀ ਨਿਆਈ ਹੈ, ਕਮਲ ਦੀ ਨਿਆਈ ਹੈ, ਪਰ ਮਹਾਰਾਜ ਕਹਿੰਦੇ ਮੇਰਾ ਗੁਰੂ ਇਹਨਾਂ ਸਾਰਿਆਂ ਤੋਂ ਰਹਿਤ ਹੈ। ਗੁਰਦੇਵ ਜੀ ਦੀ ਉਪਮਾ ਕਹੀਂ ਨਹੀਂ ਜਾ ਸਕਦੀ ਭਾਈ। ਮਹਾਰਾਜ ਤੁਸੀਂ ਸਵਰੂਪ ਹੋ, ਸਵੈ ਰੂਪ ਤੋਂ ਪ੍ਰਕਾਸ਼ ਹੋਏ ਹੋ, ਅਸਚਰਜ ਹੋ, ਅਸਚਰਜਤਾ ਦੇ ਮਾਲਕ ਹੋ। ਮਹਾਰਾਜ ਆਪ ਜੀ ਅਭੇਵ ਹੋ, ਕਿਸੇ ਭੇਵ ਭਾਦ ਵਿੱਚ ਨਹੀਂ। ਆਪ ਜੀ ਨਿਡਰ ਹੋ, ਡਰਤਾ ਤੋਂ ਰਹਿਤ ਹੋ। ਸੋ ਸਤਿਗੁਰੂ ਜੀ ਦੇ ਚੋਜਾਂ ਦੀ ਬਾਬਤ ਇਹ ਪਾਵਨ ਕਥਾ ਬੜੇ ਹੀ ਪਿਆਰੇ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਰਾਜ ਜੀ ਨੇ ਬੜੇ ਪ੍ਰੇਮ ਦੇ ਨਾਲ ਜਿਹੜੀ ਭਾਵਨਾ ਨਾਲ ਭਾਈ ਸੰਤੋਖ ਸਿੰਘ ਨੇ ਲਿਖੀ ਹੈ ਨਾ, ਜੇ ਅਸੀਂ ਵੀ ਉਸੇ ਭਾਵਨਾ ਨਾਲ ਇਹ ਕਥਾ ਨੂੰ ਪੜ੍ਹੀਏ ਨਾ, ਹਿਰਦੇ ਅੰਦਰ ਖਾਲਸਾ ਜੀ ਬੜਾ ਚਾਓ ਅਤੇ ਬੜਾ ਪਿਆਰ ਗੁਰੂ ਦੇ ਤਾਂ ਹੀ ਆਵੇਗਾ। ਭਾਈ ਸੰਤੋਖ ਸਿੰਘ ਵੀ ਕੋਈ ਆਮ ਸਿੱਖ ਨਹੀਂ ਹੋਇਆ, ਉਹ ਵੀ ਗੁਰੂ ਕਾ ਪਿਆਰਾ ਭਾਵਨਾ ਵਾਲਾ ਬ੍ਰਹਮ ਗਿਆਨੀ ਸਿੱਖ ਹੋਇਆ ਹੈ। ਸੋ ਉਹਨਾਂ ਨੇ ਪਾਵਨ ਜਿਹੜੇ ਸ਼ਾਂਤ ਤੇ ਚੌਪਈ ਵਰਣਨ ਕੀਤੇ ਹਨ।
1: ਸ਼੍ਰੀ ਨਾਨਕ ਪਰਮਾਤਮਾ ਬੰਧਨ ਕਰ ਸੁਖ ਕੰਦ।
0: ਹਾਂ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪੂਰਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੈਂ ਬੰਧਨ ਕਰਦਾ ਹਾਂ, ਸੁੱਖਾਂ ਦੇ ਕੰਦ। ਵਾਹਿਗੁਰੂ ਜੀ, ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਸੁੱਖਾਂ ਦੇ ਦਾਤੇ ਮਾਲਕ ਜੀਓ ਇੱਕ ਵਾਰ ਨਹੀਂ

ਗੁਰੂ ਕਲਗੀ ਧਰ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਵਿੱਚ ਆਪ ਜੀ ਸਜੇ ਹੋਏ ਹੋ। ਔਰ ਬ੍ਰਹਮ ਗਿਆਨੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਲਿਖਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਚੋਜ, ਜੋ ਪਾਵਨ ਗੁਰੂ ਕੇ ਪਿਆਰੇ ਸੁਣ ਰਹੇ ਸਨ, ਆਪ ਜੀ ਨੇ ਉਹ ਪਾਵਨ ਕਥਾ ਸਰਵਨ ਕੀਤੀ ਹੈ। ਭਾਈ ਵੱਡੇ ਭਾਗ ਹਨ ਗੁਰਦੇਵ ਜੀ ਦੀ ਸੰਗਤ ਵਿੱਚ ਆਪ ਜੀ ਬੈਠੇ ਹੋ। ਮਹਾਰਾਜ ਜੀ ਦੀ ਸੰਗਤ ਸਭ ਤੋਂ ਸਿਰਮੋਤਬ ਹੈ, ਸਭ ਤੋਂ ਵੱਡੀ ਹੈ। ਜਿਹੜਾ ਭਾਵਨਾ ਦੇ ਨਾਲ ਇਸ ਸੰਗਤ ਵਿੱਚ ਆਉਂਦਾ ਹੈ, ਗੁਰਦੇਵ ਜੀ ਉਹਦੇ ਕਸ਼ਟਾਂ ਦੀ ਨਿਵਿਰਤੀ ਕਰ ਦਿੰਦੇ ਨੇ ਭਾਈ। ਸੋ ਅਖੀਰਲੀਆਂ ਪੰਕਤੀਆਂ ਹੁਣ ਪੜ੍ਹੀਏ, ਬੜੇ ਪ੍ਰੇਮ ਦੇ ਨਾਲ ਸੁਣੀਏ। ਔਰ ਇੱਥੇ ਕਥਾ ਦੀ ਸਮਾਪਤੀ ਦਾ ਸਮਾਂ ਹੁੰਦਾ ਹੈ। ਆਓ ਬੜੇ ਪ੍ਰੇਮ ਦੇ ਨਾਲ ਆਪਾਂ ਸਾਰੇ ਆਖੀਏ, ਵਿਸਰਨਾ ਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ।

ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ,

ਰਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ ਸਫਲੀ ਕਰਨੀ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ ਸੋ

फिर पर बैस को हर जन पे हर

0: सर्व सुख का दास की शरणी दर्शन
1: हर रस पीवो।

Ne zaman

रहम तेरी सुख पाया।

ਜਿਸ ਖੁਸ਼ ਪਿਆਰਿਓ ਜਨਮ ਮਰਨ ਕੇ ਟੇਕ ਮੁਕ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹਲਾ ਤੀਜਾ।

0: ਪਹਿਲਾ ਪਹਿਲਾ ਧਨ ਸੁਗਾਗਤ ਕਲਮ ਤਣ ਤਣ ਪੰਡਤ ਨਿਵਾਸ ਧਨ ਲੇਖਾਰੀ ਨਾਨਕਾਜ ਨਾਮ ਕਾ ਸਚ ਮਹਲਾ ਪਹਿਲਾ ਆਪੇ ਪੱਟੀ ਕਲਮ ਆਪ ਉਪਰਲੇ ਕਭੇਦੂ ਏਕੋ ਨਾਨਕਾ ਦੂਜਾ ਕਾ ਏਕੋ।
1: ਸਲੋਕ ਮਹਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੇ ਤੇਰਾ ਕੇਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਹਿਣੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੀ ਔਖਾ ਸੱਚਾ ਨਾਉ। ਸੱਚ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ ਰਹਾਉ। ਸੱਚ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਖੋ ਹੋਆ ਨਾ ਕੋ ਹੋਏ। ਜੇ ਵੱਡੇ ਆਪ ਤੇ ਵੱਡ ਤੇਰੀ ਦਾਤ, ਜਿੰਦਨ ਕਰ ਕੇ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰ ਪਾਸ। ਹਮ ਕੀ ਰੇ ਕਿਰਮ ਸਤਿਗੁਰ ਸ਼ੁਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਾ, ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਦ੍ਰਿਗ ਜੀਵੈ ਦ੍ਰਿਗ ਜੀਵਾਸ। ਜਿਨ ਹਰ ਜਿਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਖਿਆ ਲਖਾਸ। ਧਨ ਧਨ ਸਤ ਸੰਗਤ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਖ ਅਨੇਕ ਅਨੰਤਾ। ਤੇਰੀ ਅਣਖ ਕਰੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰਨਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਾਂ ਪਾਈ ਰਹਾ। ਸਭ ਤੇਰੀ ਤੂੰ ਸਭਨੀ ਦਿਆਇਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੁ ਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਪੰਕ ਜਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ। ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਾਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੇਬਾਨ ਸੌ ਦਵਰ ਕਰ ਕਾਠ ਦਿਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗੰਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲਹੁ ਉਬਾਰੇ ਕਬਿਉ ਪਾਛ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਇੱਛਾ ਨਿਜ ਕਰ ਦੈ ਕਰੀਐ ਸਭਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਦੁਜ ਜਿਉਂ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ, ਮਨ ਅਗਨੈ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਦਿਆਉ, ਕਾਨ ਸੁਨੈ ਪਹਿਚਾਨ ਨਤਿਨ ਸੋ ਲਿਵ ਲਾਗੀ ਮੋਰੀ ਪਗ ਇਨਸੋ, ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ ਬਾਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯੈ ਛੁਨ ਛੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਉ ਚਲੈ ਰਾਖ ਆਪ ਮੋਹਿ ਔਰ ਨਾ ਦਲੈ, ਤੁਮਮ ਕਰੋ ਸਦਾ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਬ੍ਰਹਮ ਸੋ ਕਹਾ, ਸੋ ਕਹਿ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿੰਦੂਈ ਏਕ ਹੈ, ਬਿਵਿਚਾਰ ਕਿਛੁ ਨਾਹੀ। ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ, ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਢ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਾਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉੜ ਧਿਆ ਹੈ ਸੰਤ। ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿਨ ਬਿਧੀਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ।

ਗਿਆਨੈ ਕੀ ਬਾਢਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤੈ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦਿ ਬਿਆਹ ਛੈ ਸਕੈ ਨ ਕੋਈ ਸਮ ਸਤਰੈ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ

ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀਆਈਆਂ, ਸਬਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਮ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ

ਸਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨ ਜਾਈ, ਨਿਤ ਨਿਤ ਰੱਖ ਉਰਧਾਰੋ।

ਗੁਰ ਨਾਵ ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਵ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ।

जिस सिमरत सुख होए सगले दुख जाए।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਸਤਿ ਸ਼੍ਰੀ ਅਕਾਲ, ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਦੇਖ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰੱਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ, ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ, ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲੇ, ਬੋਲੋ ਜੀ। ਬਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮਿਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ, ਬੋਲੋ ਜੀ। ਸ਼੍ਰੀ ਵਾਹਿਗੁਰੂ ਜੀ ਜੀ, ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਦਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸ਼ਹਿਰ ਹੈ ਪੰਜਾਬ
1: ਬੋਲੇ
0: ਸ੍ਰੀ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਸ਼ਹਿਰ ਹੈ ਪੰਜਾਬ।

بنت نيمان.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

and earth, but

0: ਓਂਕਾਰ ਸਤਨਾਮ ਕਰਤਾ ਪੁਰਖ।
1: ਵਾਹਿਗੁਰੂ ਜੀ ਕਾ

0: ਸਤਨਾਮ ਕਰਤਾ ਪੁਰਖ ਨਰ ਭਾਵ ਨਰਵੈਰ ਅਕਾਲ ਮੂਰਤਿ ਅਗਨੀ ਸਾਹਿਬ ਅੰਦਰ ਪ੍ਰਸਾਦ ਆਸਾ ਮਹੰਦਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਤੀਹ ਮਹਿਲੇ ਪਹਿਲੇ ਲਿਖੇ ਟੁੰਡੇ ਇਸ ਰਾਜ ਕੀ ਤੁਸੀਂ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਣ ਮਾਨਸ ਦੇਵਤ ਕੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਹੋਏ ਸੁਰ ਚੜੇ ਹਜ਼ਾਰ ਇੱਥੇ ਚੜਨ ਹੋਇਆ ਗੁਰਮੀ ਗੁਰੰਦਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੇ ਮਨੇ ਆਪਣੇ ਸੁਚੇਤ ਛੁਟੇ ਤਿਲ ਬੁਆ

ਧਰਮ ਬਹਲਿਆ ਉਤੇ ਸਚੇਹੀ ਸਚ ਨਿਬੜੇ ਚੁਣ ਵਕੜੇ ਜਜਮਾਲਿਆ ਥਾਉ ਨ ਪੈਨ ਕੁੜੇ ਯਾਰ ਮੁਹ ਕਾਲੇ ਦੋ ਚਾਲਿਆ ਤੇਰੇ ਨਾਰ ਤੇ ਸਿਜਣ ਗਏ ਹਾਰ ਗਏ।

0: ਸਲੋਕ ਮਹੱਲਾ ਪਹਿਲਾ। ਵਿਸਮਾਦ ਦਾਂਤ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਅਗ ਸਿਰਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜੇ ਵਿਡਾਣ ਵਿਸਮਾਦ ਧਰਤੀ ਵਿਸਮਾਦ ਪਾਣੀ ਵਿਸਮਾਦ ਸਾਲ ਦਾ ਗਏ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫ ਵਿਸਮਾਦ ਸਾਧਨਾ ਵਿਸਮਾਦ ਉਜਲ ਵਿਸਮਾਦ ਰਾਹ ਵਿਸਮਾਦ ਨੇੜਾ ਹੈ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਵੇਖ ਫਟਾਉਣ ਰਿਹਾ ਵਿਸਮਾਦ ਨਾਨਕ ਪੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲ ਆਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਤੇ ਪਾ ਕੁਦਰਤ ਸਰਬਿਸ਼ਾਰ ਕੁਦਰਤ ਖਾਣਾ ਪੀਣਾ ਪਨ ਕੁਦਰਤ ਸਰਪਿਆਰ ਕੁਦਰਤ ਜਾਤੇ ਜਿਨਸੇ ਰੰਗੇ ਕੁਦਰਤ ਜੇ ਜਹਾਨ ਕੁਦਰਤ ਨੇਕੇ ਆ ਕੁਦਰਤ ਵਧਿਆ

0: ਪਹਿਲਾ ਭੈ ਵਿੱਚ ਪਾਉਣਾ ਇਸ ਦਾ ਭੈ ਵਿੱਚ ਚੱਲੇ ਲਖਦਰੀਆ ਭੈ ਵਿੱਚ ਅਗਨ ਕੜੇ ਵਿਕਾਰ ਭੈ ਵਿੱਚ ਧਰਤੀ ਦਾ ਵੀ ਭਾਰ ਭੈ ਵਿੱਚ ਨਿਫਰੇ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅੰਮ੍ਰਿਤਾ ਪਰ ਚਲ ਤਰਾਂਤ ਭੈ ਵਿੱਚ ਸਿੱਧੂ ਸਰਨਾਥ ਭੈ ਵਿੱਚ ਅਡਾਣੇ ਆਕਾਸ ਭੈ ਵਿੱਚ ਜੋਤ ਮਹਾਬਲਸ ਭੈ ਵਿੱਚ ਆਵੇ ਜਾਵੇ ਪੁਰ ਸਗਲਿਆ ਭ ਲਿਖਿਆ ਸਿਰਲੇਖ ਨਾਨਕ ਹੋਏ ਪੰਦ ਨਿਰੰਕਾਰ ਸੱਚ ਇੱਕ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੇ ਆਕੁਨ ਕਹਾਣੀਆਂ ਕਿਤੇ ਵਿਦ ਵਿਚਾਰ ਕਿਤੇ ਨਸ਼ੇ ਮੰਗਤੇ ਗਿੜ ਮੁੜ ਪੁਰ ਤਾਲ ਬਾਜ਼ਾਰ ਬਾਜ਼ਾਰ ਮੈਂ ਆਏ ਕਟ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾ ਲੁਟ ਕਿਆ ਕੇ

ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਗ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸਿਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾ ਨਾਨਕ ਉਸੇ ਗਿਆਨ ਵੀ ਹੁਣੀ ਖਾਇਆ ਗਿਆ ਜਮਕਾਲ ਮਹੱਲਾ ਪਹਿਲਾ।

0: ਸੇਵਕ ਸੇਵੇ ਕਰਮ ਜਿਹੜਾ ਆਪ ਨਿਰੰਜਨਾ ਮੁੰਚਾਵੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰ ਕ੍ਰਮ ਨੰਗਾਏ ਪਾਰ ਭੋਲੂ ਚਰਕਾ ਚੱਕੇ ਜਗ ਤਲਵਾਰੂ ਲੈ ਬਹੁਤ ਅਨੰਤ
1: ਲੱਡੂ ਮਾਦਾ ਨਿੰਗਾ ਕੁੰਕੀ ਪੂਜਾ ਲੈ ਸਾ ਸੂਏ ਚਾੜ ਭਵਾਈ ਅਜੰਤ ਨਾਨ ਭੁੰਦਿਆ ਗਣਤ ਨਾਂਤ ਬੰਧਨ ਬੰਧ ਭਵਾਏ ਸੂਏ ਪੈ ਤ੍ਰਿਪਚੇ ਸਭ ਕੋ ਨੱਚਣ ਥਸੇ ਚਲੇ ਸੇ ਰੋਏ ਉਡਨਾ ਜਾਏ ਸਿੱਧ ਨਾ ਹੋਏ ਨੱਚਣ ਕੁਦਲ ਮਨ ਕਾਚਾ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜਨਾ।

ਸਲੋਕ ਮਹੱਲਾ ਪਹਿਲਾ। ਮੁਸਲਮਾਨਾਂ ਸਿਪਸਰੀ ਤੋਂ ਪਤਰੇ ਵਿਚਾਰ ਬੰਦੇ ਸੇ ਜੇ ਪਜਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਸਲਾਹ ਹਮ ਦਰਸ਼ਨ ਦੋ ਪਪਾਰ ਕੀਰਤਨਾ ਵਿਰਚਾ ਪੂਜਾ ਕਰ ਵਾਸ ਬੇਕਾਰ ਜੁਗ ਸੰਧਿਆਵਨ ਜੇ ਤਿਲਖ ਨਾਮ ਕਰਤਾਰ ਸੁਖ ਅਮਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਆਮਨ ਸੰਤੋ ਪੂਜੇ ਦੇਣੇ ਕਹਿ ਵਿਚਾਰ ਦੇ ਦੇ ਮੰਗੇ ਸਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈਂ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੁੰਦਾ ਖਾਇ ਚਲੇ ਥਾਓ ਦਿਨਾ ਬੇਕਾਈ ਕਾਰ ਜਲ ਸਬਜ਼ੀਆਂ ਪੁਰੀਆਂ ਲਵਾਂ ਆਕਾਰਾਂ ਆਕਾਰ ਉਹ ਜਾ ਕਿਸ ਤੋਂ ਜਾਣੇ ਤਿਨਾ

ਉਲਟੇ ਸੱਚਾ ਸਾਹਿਬ ਇੱਕ ਤੋਂ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸਤਾ ਤਿੰਨ ਸਜ ਕਮਾਇਆ। ਸਤਿਗੁਰ ਮਿਲੇ ਸਜ ਪਾਇਆ, ਜਿਨ ਕੇ ਹਿਰਦੇ ਸਜ ਵਸਾਇਆ, ਮੂਰ ਸੁਰ ਨਾ ਜਾਣੇ ਮਨ ਮੁਖ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ।

ਮਹੱਲਾ ਪਹਿਲਾ ਹਉਂ ਚ ਆਇਆ ਹਉਂ ਚ ਗਿਆ ਹਉਂ ਜਮਿਆ ਹਉਂ ਚ ਮੁਆ ਹਉਂ ਦਿੱਤਾ ਹਉਂ ਚ ਲਿਆ ਹਉਂ ਚ ਖਟਿਆ ਹਉਂ ਚ ਗਿਆ ਹਉਂ ਸਚਿਆਰ ਕੁੜਿਆਰ ਹਉਂ ਚ ਪਾਪ ਨੂੰ ਵਿਚਾਰ ਹਉਂ ਚ ਨਰਕ ਸੁਰਗ ਅਵਤਾਰ ਹਉਂ ਚ ਹੱਸੇ ਹਉਂ ਚ ਰੋਏ ਹਉਂ ਚ ਭਰੀਆ ਹਉਂ ਚ ਧੋਵੇ ਹਉਂ ਚ ਜਾਤੀ ਜਿਨ ਸਿੱਖ ਹੋਵੇ ਹਉਂ ਚ ਮੂਰਖ ਹਉਂ ਸਿਆਣਾ ਮੁੱਖ ਮੁਕਤ ਕਿਸਾਰ ਨਾ ਜਾਣਾ ਹਉਂ ਚ ਮਾਇਆ ਹਉਂ ਛਾਇਆ ਹਮੇ ਕਰ ਜੰਤ ਪਾਇਆ ਹਮੇ ਪੂਜੇ ਤਾਂ ਦਰਸ ਜੇ ਗਿਆਨ ਵੀ ਹੋਣਾ ਕਥਕਤ ਲੁਜੈ ਨਾਨਕ ਮਿਲਖੇ ਲੇਖ।

ਸੋਕ ਮਹੱਲਾ ਪਹਿਲਾ ਪ੍ਰਖਾ ਪ੍ਰਖਾ ਤੀਰਥਾ ਤਰਾ ਮੇਗਾ ਖੇਤਾ ਦੀਪਾਲਵਾ ਮੰਡਲਾ ਖੰਡਾਵਰ ਪੰਡਾ ਅੰਡ ਜੀਰ ਪਿਆ ਖਾਣੀ ਸੇ ਜਾ ਸਵੀ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਏ ਕੇ ਸੰਭਾਲੇ ਸਮਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਹਰੀ ਸਵਾਸਥ ਤਿਸ

ਪੜਪੜ ਗੱਡੀ ਲਦੀਏ ਪੜਪੜ ਭਰੇ ਸਾਥ ਪੜਪੜ ਬੇੜੀ ਪਾਈਏ ਪੜਪੜ ਗੜੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹਰ ਹਮੈ ਝਗਣਾ ਚਾਕ ਮਹੱਲਾ ਪਹਿਲਾ।

ਭਗਵ ਪਿਤਾ ਨਾ ਆਪਣਾ ਕੀ ਹੱਕ ਮਾਣਾ ਅਲ ਮਲ ਖਾਏ ਸਿਰ ਸ਼ਾਏ ਪਾਏ ਮੂਰ ਕੰਧ ਪਦ ਗਵਾਏ ਵਿਣ ਨਾ ਵੇ ਕਿਸਤਾ ਨਾ ਪਾਏ ਟੈ ਪੇ ਬਾਣੀ ਮੁੜੀ ਮਸਾਣੇ ਅੰਦਰ ਜਾਣੇ ਪਰ ਪਸਤਾਣੇ ਸਤਿਗੁਰ ਬੇਟੇ

ਨਾ ਪਹਿਲਾ ਸੱਚ ਕਾਲ ਕੁਰਤ ਅਕਲ ਕਾਲ ਖਵੇਤਾ ਲੱਭੀ ਉਹ ਵਿੱਚ ਪਤ ਲੱਗੇ ਆਪਿਓ ਗੋਇਦਾਲ ਜੇ ਖੋਇ ਤਾਂ ਗੁਰ ਤੀਰਥ ਨਾਨਕ ਪਾਏ ਬਾਰਾ ਕੋਰੇ ਰੰਗ ਨਾਸ ਪੈ ਵਿੱਚ ਪੰਚਾਈ ਸੰਪਾਤਨ ਨਾਨਕ ਭਗਤੀ ਜੇ ਰਪੈ ਕੁੜੇ ਸਰਨਾ ਕੋਈ ਮਹੱਲਾ ਪਹਿਲਾ

0: ਪਾਇ ਪ੍ਰੇਮ ਉਤਾਰ ਗਿਆਨ ਨਸ਼ਵਾਜ ਪਾਵੇ ਰੂਪ ਸਿੰਘ ਉਚੇ ਕੋ ਕੈ ਵਾਦਾ ਗਾਵੇ ਜੋ ਦਾ ਕਾ ਵਿਚਾਰ ਮੂਰ ਪੰਡਤ ਹਿਕ ਮਤੁ ਜਸ ਸੰਜ ਕਰ ਪਿਆਟ ਧਰਮ ਧਰਮ ਕਰੇ ਗਾਵਾ ਬੇ ਮੰਗੇ ਮੁਖ ਦੁਆਰ ਜਤਿ ਸਦਾ ਬੇ ਜੁਗ ਨਾ ਜਾਣ ਛੜ ਬੈ ਕਰਵਾਰ
1: ਸਭ ਪੂਰਾ ਪੇ ਹੋਏ ਘਟਨਾ।

ਪਹਿਲਾਂ ਦੁਖਦਾਰ ਸੁਰੋ ਪੈਂ ਜਾ ਸੁਟਾਵਨਾ ਹੋਇ ਤੂੰ ਕਰਤਾ ਕਰੁਣਾ ਮਨਾਹੀ ਜਾਂ ਕਰੀ ਨਾ ਹੋ ਬਲਿਹਾਰੀ ਕੁਦ ਦੱਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋ

0: ਨੇ ਜੋ ਕੁਛ ਕਰਨਾ ਸੋ ਕਰ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ।

0: ਸਿਲ ਪੂਜਸ ਬੁਗਲ ਸਮਾਧਮ ਮੁਖ ਝੁੱਟ ਬਿਬਕ ਅਨਸਾਰ ਅੰਤਰ ਪਾਤਿਆਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਡੰਗ ਦੋਤੀ ਬਸਤਰ ਕਪਾਟੰਗ ਜੇ ਜਾਣਸ ਪਰਮ ਕਰਮ ਸੋਪੋ ਪੜਨੇ ਸੋ ਕਰਮੰ ਕਹੁ ਨਾਨਕ ਨਿਉ ਚੁਤਿਆਵੇ
1: ਵਿਲ ਸਤ ਗੁਰ ਵਾਟ ਨ ਪਾਵੇ ਪਉੜੀ।

0: ਉਹ ਮੈਂ ਉਹ ਚੜ ਪਿਆ ਵਿੱਤ ਗਿਆ ਗਿਆ ਮਹੱਲਾ ਪਹਿਲਾ
1: ਲੱਕ ਚੋੜਿਆ ਲੱਕ ਜਾਰੀਆਂ ਲਕੁੜਿਆ ਲਗਾ ਲੱਠ ਗਿਆ ਪੈਣਾ ਮਿਆਂ ਰਾਤ ਦਿਨ ਸੇਨਾ ਤਗ ਕਪਾਉ ਕਿਤੇ ਬਾਹਮਣ ਵੱਟੇ ਆਏ ਕੋਈ ਬਕਰਾ।

ਹੈ ਦਿਆਲ ਗੁਰਪਾਗਰਤਾ ਸਾਈ ਕਰ ਕਰਾਇ ਸਿਸੋ ਸਿਵ ਸੇਵਾ ਕਰ ਜਿਸ ਨੂੰ ਹੁਕਮ ਨਾਇ ਸੀ ਹੁਕਮ ਨਿਆਇ ਹੋਵੇ ਪ੍ਰਵਾਨ ਤਾਂ ਕਸਮੇ ਕਾਇ ਮਲ ਪਾਇ ਸੀ ਕਸਮ ਪਾਵੇ ਸੋ ਕਰੇ ਮਨੁ ਚਿੰਦੇ ਸੋ ਪਲ ਪਾਇ ਸੀ।

ਸੇਵਾ ਸੁੱਤ ਕੂੜ ਅੱਖੀ ਸੁੱਤਕ ਵੇਖਣਾ ਪਰਤਰੇ ਭਰਤਨ ਰੂਪ ਤਨੀ ਸੁੱਤਕਨ ਪਾਇਲ ਅਖਬਾਰ ਖਾ ਨਾਨਕ ਖਾਨ ਸਾਧਵੀ ਬਦੇ।